ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰਿਆ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ।

ਸੁਣ ਕੈ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ ਭਉਜਲ ਬਿਖਮ ਅਸਗਾਹ ਗੁਰ ਸ਼ਬਦੀ ਪਾਰ ਪਾਹੇ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਉ ਨਿਧਾਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਵੱਲੋਂ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦ ਦੇ ਰਾਖੇ ਆਪ ਅਕਾਲ ਪੁਰਖ ਹੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸੋ ਦਰ ਸ਼ਬਦ ਚੌਂਕੀ ਕੀਰਤਨ ਉਪਰੰਤ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ ਹਨ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸੁਮਤ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ ਸਭ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਨੂੰ ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਰਦਾਸ ਬੇਨਤੀ ਹੈ ਕਿਰਪਾ ਕਰਨੀ ਗੁਰੂ ਗਰੀਬ ਨਿਵਾਜ ਪਿਤਾ ਜੀ ਬੰਦੀ ਸਿੰਘਾਂ ਦੇ ਅਤੇ ਉਹਨਾਂ ਦੇ ਪਰਿਵਾਰਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣੇ ਚੜ੍ਹਦੀ ਕਲਾ ਪ੍ਰਦਾਨ ਕਰਨੀ ਅੰਗ ਸੰਗ ਸਹਾਈ ਹੋਣਾ ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਸ਼ਾਮ ਦੇ ਦੀਵਾਨਾਂ ਵਿੱਚ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ ਸੁੱਖ ਹੋਵੇ ਨਾਮ ਚਿਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ

ਪਰਮ ਸਨਮਾਨ ਸਤਿਕਾਰਯੋਗ ਗੁਰੂ ਪਿਆਰੀ ਸਾਹਿਬ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਗੁਰੂ ਚਰਨਾਂ ਦੀ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਪ ਸਭ ਸੰਗਤਾਂ ਨੂੰ ਸਮੂਹ ਸੇਵਾਦਾਰਾਂ ਵੱਲੋਂ ਜੀ ਆਇਆਂ ਜੀ। ਆਓ ਪਿਆਰ ਸਹਿਤ ਗੁਰੂ ਚਰਨਾਂ ਦੇ ਨਾਲ ਜੁੜ ਕਰਕੇ ਕੀਰਤਨ ਸਰਵਣ ਕਰਦੇ ਹਾਂ, ਜੋ ਬੱਚੇ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਕੀਰਤਨ ਦੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਆਓ ਉਹਨਾਂ ਪਾਸੋਂ ਕੀਰਤਨ ਸਰਵਣ ਕਰੀਏ। ਉਪਰੰਤ ਭਾਈ ਅੰਗਰੇਜ਼ ਸਿੰਘ ਜੀ ਆਪ ਸੰਗਤਾਂ ਨੂੰ ਗੁਰਮਤ ਵਿਚਾਰਾਂ ਦ੍ਰਿੜ ਕਰਵਾਉਣਗੇ, ਅਤੇ ਆਪ ਜੀ ਨੂੰ ਪਤਾ ਹੈ ਕਿ ਸਾਧ ਸੰਗਤ ਜੀ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਸਾਹਿਬ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ, ਜੋ ਸਾਧ ਸੰਗਤ ਜੀ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਤੌਰ 'ਤੇ ਕੀਰਤਨ ਦੀ ਹਾਜ਼ਰੀ ਭਰ ਰਹੇ ਹਨ ਪਿਛਲੇ ਦਿਨਾਂ ਤੋਂ, ਅਤੇ ਨਿਰੰਤਰ 4 ਤਰੀਕ ਤੱਕ ਭਾਈ ਸਾਹਿਬ ਜੀ ਨੇ ਸਾਧ ਸੰਗਤ ਜੀ ਕੀਰਤਨ ਦੀ ਹਾਜ਼ਰੀ ਭਰਨੀ ਹੈ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਸ਼ਾਮ ਦੇ ਦੀਵਾਨਾਂ ਵਿੱਚ ਵੱਧ ਤੋਂ ਵੱਧ ਸੰਗਤਾਂ ਆ ਕਰਕੇ ਲਾਹੇ ਪ੍ਰਾਪਤ ਕਰੋ ਅਤੇ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਜੀ। ਆਓ ਪਿਆਰ ਸਹਿਤ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਾ ਰਹੇ ਸਨ ਜੋ ਬੱਚੇ ਗੁਰੂ ਘਰ ਵਿਖੇ। ਸਤਿਕਾਰਯੋਗ ਭਾਈ ਮਨਜੀਤ ਸਿੰਘ ਜੀ ਪਾਸੋਂ ਗੁਰਮਤ ਸੰਗੀਤ ਦੀ ਵਿੱਦਿਆ ਪ੍ਰਾਪਤ ਕਰਦੇ ਹਨ। ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਰਹਿਮਤ ਕਰਨ, ਇਸੇ ਤਰ੍ਹਾਂ ਬੱਚਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ, ਹੋਰ ਵੀ ਗੁਰਮਤ ਸੰਗੀਤ ਦੀ ਦਾਤ ਇਹਨਾਂ ਬੱਚਿਆਂ ਦੀ ਝੋਲੀ ਵਿੱਚ ਪਾ ਕੇ ਨਿਵਾਜਣ। ਗੁਰੂ ਪਿਆਰੀ ਸਾਧ ਸੰਗਤ ਜੀ, ਸਮਾਂ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ, ਗੁਰਮਤ ਵਿਚਾਰਾਂ ਦਾ ਚੱਲ ਰਹੀ ਲੜੀਵਾਰ ਕਥਾ, ਗੁਰਮਤ ਵਿਚਾਰਾਂ ਦੀ ਸਾਂਝ ਕਰ ਰਹੇ ਹਨ ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ। ਆਓ ਭਾਈ ਸਾਹਿਬ ਜੀ ਪਾਸੋਂ ਚੱਲ ਰਹੀ ਲੜੀਵਾਰ ਕਥਾ ਗੁਰਮਤ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

तुमरी शरण तुम्हारी अस तुम ही सजना सुहिले।

ਦੁਖ ਸੁਖ ਫਲ ਸ਼ਬਦ ਪਿਆਰਾ ਜੜਿਆ ਸਾਈਂ ਦਾਸ ਹੈ ਸਭ ਕੁਲ ਹੀਰੇ ਲਾਲ ਅਪਾਰਾ ਮਲਕ ਪੈੜਾ ਹੈ ਕੋਹਲੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਬਾਣੀ ਕੇ ਬੋਹਿਤ, ਕਲਯੁਗ ਕੇ ਜਹਾਜ਼। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੇ ਹਾਂ, ਗੁਰੂ ਦਰ ਦੀ ਹਾਜ਼ਰੀ ਭਰਦਿਆਂ ਹੋਇਆਂ ਗੁਰੂ ਜੀ ਦੀ ਪਾਵਨ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਉਪਰੰਤ ਹਰ ਰੋਜ਼ ਦੀ ਤਰ੍ਹਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਦਾ ਸਮਾਂ ਹੋਇਆ ਹੈ। ਵਿਚਾਰ ਅਧੀਨ ਜੋ ਪੌੜੀ ਹੈ, ਸ਼ਿੰਗਾਰੂ ਜੈਤਾ ਭਲਾ ਸੂਰਬੀਰ ਮਨ ਪਰ ਉਪਕਾਰ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਚਰਨ ਸ਼ਰਨ ਵਿੱਚ ਰਹਿਣ ਵਾਲੇ ਇਹ ਹਜ਼ੂਰੀ ਸਿੱਖਾਂ ਦੇ ਨਾਮ ਨੇ। ਇਹ ਸੂਰਬੀਰ ਸਨ, ਬਹਾਦਰ ਸਨ, ਬਲੀ ਸਨ। ਇੱਕ ਦਾ ਨਾਮ ਭਾਈ ਸ਼ਿੰਗਾਰੂ ਜੀ ਹੈ, ਇੱਕ ਦਾ ਨਾਮ ਭਾਈ ਜੈਤਾ ਜੀ ਹੈ। ਸ਼ਿੰਗਾਰੂ ਜੈਤਾ ਭਲਾ, ਇਹ ਭਲੇ ਪੁਰਖ ਹਨ, ਦੂਜਿਆਂ ਉੱਤੇ ਭਲਾ ਕਰਨ ਵਾਲੇ, ਪਰ ਉਪਕਾਰ ਦੀ ਬਿਰਤੀ ਰੱਖਣ ਦੇ ਮਾਲਕ ਸਨ। ਅਤੇ ਨਾਲ ਦੀ ਨਾਲ ਭਾਈ ਗੁਰਦਾਸ ਕਹਿੰਦੇ ਸੂਰਬੀਰ ਮਨ ਪਰ ਉਪਕਾਰ। ਸੂਰਬੀਰ ਉਹ ਜਿਹੜਾ ਸੂਰਬੀਰਤਾ ਦੇ ਵਿੱਚ ਵੀ ਦੂਜਿਆਂ ਉੱਤੇ ਦਇਆ ਕਰੇ, ਪਰ ਉਪਕਾਰ ਕਰੇ। ਨਹੀਂ ਤਾਂ ਜਿਹੜੇ ਸੂਰਬੀਰ ਹਨ ਜੂਝਣ ਵਾਲੇ ਹੁੰਦੇ ਨੇ, ਜੇ ਉਹਨਾਂ ਵਿੱਚ ਦਇਆ ਨਾ ਹੋਵੇ, ਦੂਜੇ ਉੱਤੇ ਪਰਉਪਕਾਰ ਦੀ ਬਿਰਤੀ ਨਾ ਹੋਵੇ, ਫਿਰ ਉਹ ਕੀ ਕਰਦੇ ਨੇ? ਜ਼ੁਲਮ ਕਰਦੇ ਨੇ, ਅਤਿਆਚਾਰ ਕਰਦੇ ਨੇ। ਅਤੇ ਐਸੇ ਲੋਕਾਂ ਦੇ ਬਾਰੇ ਆਪਾਂ ਦੇਖਦੇ ਹਾਂ ਇਤਿਹਾਸ ਦੇ ਅੰਦਰ, ਜਿਨ੍ਹਾਂ ਦੇ ਕੋਲ ਤਲਵਾਰ ਦਾ ਜ਼ੋਰ ਸੀ, ਰਾਜ ਸੱਤਾ ਸੀ, ਉਹਨਾਂ ਨੇ ਗੁਨਾਹ ਕੀਤੇ, ਹਜ਼ਾਰਾਂ ਲੋਕਾਂ ਦੇ ਕਤਲੇਆਮ ਕੀਤੇ। ਲੇਕਿਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਹਜ਼ੂਰੀ ਦੇ ਸਿੱਖਾਂ ਦੇ ਵਿੱਚ ਸੂਰਬੀਰਤਾ ਵੀ ਹੈ ਅਤੇ ਪਰਉਪਕਾਰ ਵੀ ਹੈ, ਭਲਾ ਕਰਨ ਦਾ ਮਾਦਾ ਵੀ ਹੈ। ਨਹੀਂ ਤਾਂ ਬਾਣੀ ਆਖਦੀ ਹੈ ਜੇ ਪਰਉਪਕਾਰ ਦੀ ਬਿਰਤੀ ਨਹੀਂ ਹੈ ਤਾਂ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ। ਰਾਜਿਆਂ ਨੇ ਸ਼ੇਰਾਂ ਦਾ ਰੂਪ ਧਾਰਨ ਕਰ ਲਿਆ, ਜੰਗਲ ਦੇ ਵਿੱਚ ਬੇਗੁਨਾਹ ਅਨੇਕਾਂ ਹੀ ਹਿਰਨਾਂ ਨੂੰ ਮਿਰਗਾਂ ਨੂੰ ਮਾਰ ਮਾਰ ਕੇ ਉਹ ਖਾ ਗਏ, ਔਰ ਜਿਤਨਾ ਕੁ ਮਾਸ ਉਹਨਾਂ ਤੋਂ ਨਹੀਂ ਖਾਧਾ ਗਿਆ ਉਹ ਫਿਰ ਉਸ ਤੋਂ ਬਾਅਦ ਛੱਡ ਕੇ ਚਲੇ ਗਏ। ਉਸੇ ਜੰਗਲ ਵਿੱਚ ਰਹਿਣ ਵਾਲੇ ਜਿਹੜੇ ਕੁੱਕਰ ਕੁੱਤੇ ਬਿਰਤੀ ਦੇ ਲੋਕ ਸਨ, ਉਹ ਰਾਜਿਆਂ ਦਾ ਵਧਿਆ ਹੋਇਆ ਜਿਹੜਾ ਮਾਲ ਧਨ ਹੈ, ਫਿਰ ਉਹ ਅੱਗੇ ਉਹਨਾਂ ਦੇ ਅਹਿਲਕਾਰ ਲੁੱਟਦੇ ਹਨ, ਜਿਵੇਂ ਸ਼ੇਰਾਂ ਦਾ ਵਧਿਆ ਹੋਇਆ ਮਾਸ ਕੁੱਤੇ ਖਾ ਜਾਂਦੇ ਨੇ। ਉਹ ਸੂਰਬੀਰ ਤਾਂ ਸਨ, ਬਹਾਦਰੀ ਤਾਂ ਸੀ ਉਹਨਾਂ ਦੇ ਅੰਦਰ, ਲੇਕਿਨ ਪਰ ਉਪਕਾਰ ਦਾ, ਦਇਆ ਕਰਨ ਦਾ ਮਾਦਾ ਉਹਨਾਂ ਦੇ ਅੰਦਰ ਨਹੀਂ ਸੀ। ਬਹੁਤ ਸਾਰੇ ਬਾਦਸ਼ਾਹਾਂ ਦਾ ਐਸਾ ਹੀ ਜੀਵਨ ਹੈ, ਜਿਸ ਵਿੱਚ ਖਾਸ ਕਰਕੇ ਬਾਬਰ ਦਾ ਨਾਮ ਆਪਾਂ ਬਹੁਤ ਵਾਰੀ ਸੁਣਦੇ ਹਾਂ। ਬਾਬਰ ਬਾਦਸ਼ਾਹ, ਇਹਦਾ ਨਾਮ ਅਸੀਂ ਇਸ ਕਰਕੇ ਸੁਣਦੇ ਹਾਂ ਕਿ ਇਹ ਉਸ ਸਮੇਂ ਹਿੰਦੁਸਤਾਨ 'ਤੇ ਆਇਆ ਸੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਗੁਰੂ ਕਾਲ ਸੀ। ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੀਵਨ ਕਾਲ ਦੇ ਅੰਦਰ ਜਿਹੜਾ ਉਸ ਵੇਲੇ ਦਾ ਬਾਦਸ਼ਾਹ ਹੈ ਉਹ ਬਾਬਰ ਹੈ। ਅੱਜ ਦੀ ਜੋ ਪੌੜੀ ਹੈ ਇਹਦੇ ਰਾਹੀਂ ਜੋ ਉਪਦੇਸ਼ ਭਾਈ ਗੁਰਦਾਸ ਜੀ ਨੇ ਦੇਣਾ ਕੀਤਾ ਹੈ, ਦਰਸਾਉਣਾ ਕੀਤਾ ਹੈ, ਇਹ ਕਹਿੰਦੇ ਦੋ ਸਿੱਖ ਬੜੇ ਬਹਾਦਰ ਸਨ, ਬਲੀ ਸਨ, ਤਾਕਤ ਵਾਲੇ ਸਨ, ਉਹਨਾਂ ਵਿੱਚ ਤਲਵਾਰ ਚਲਾਉਣ ਦਾ ਹੁਨਰ ਸੀ।
ਇਹ ਗੁਰੂ ਅਰਜਨ ਦੇਵ ਜੀ ਦੇ ਦਰਬਾਰੀ ਸਿੱਖ ਸਨ, ਦਰਬਾਰ ਵਿੱਚ ਰਹਿੰਦੇ ਸਨ, ਹਾਜ਼ਰੀ ਹਜ਼ੂਰੀ ਵਿੱਚ ਰਹਿੰਦੇ ਸਨ। ਅਤੇ ਆਪਾਂ ਕਈ ਦਿਨਾਂ ਤੋਂ ਉਹਨਾਂ ਸਿੱਖਾਂ ਦੇ ਇਤਿਹਾਸ ਨੂੰ ਦੇਖ ਰਹੇ ਹਾਂ ਜਿਨ੍ਹਾਂ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸੇਵਾ ਕੀਤੀ, ਹਰਿਮੰਦਰ ਦੀ ਜਦੋਂ ਉਸਾਰੀ ਹੋ ਰਹੀ ਸੀ ਉਹ ਸੇਵਾ ਕੀਤੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਰਚਨਾ ਸੀ ਭਾਈ ਗੁਰਦਾਸ ਜੀ ਦੇ ਕੋਲੋਂ, ਇਹ ਜਿੰਨੇ ਵੀ ਸਿੱਖ ਸਨ ਸਾਰਿਆਂ ਨੂੰ ਵੱਖੋ ਵੱਖ ਸੇਵਾ 'ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਲਾਇਆ ਹੋਇਆ ਸੀ। ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆਂ, ਇੱਕ ਸੇਵਕ ਗੁਰ ਪਾਸ ਇੱਕ ਗੁਰ ਕਰੈ ਲਾਈਆਂ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਅੰਮ੍ਰਿਤਮਈ ਬੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਨੇ, ਜਿਨ੍ਹਾਂ ਗੁਰ ਪਿਆਰਾ ਮਨ ਚਿੱਤ ਤਿੰਨਾਂ ਭਾਉ ਗੁਰੂ ਦਿਵਾਈਆ। ਜਿਨ੍ਹਾਂ ਦੇ ਅੰਦਰ ਗੁਰੂ ਪਿਆਰਾ ਹੈ, ਗੁਰੂ ਦਾ ਮਨ ਚਿੱਤ ਪਿਆਰ ਉਹ ਗੁਰੂ ਨੂੰ ਕਰਦੇ ਹਨ। ਗੁਰੂ ਨੇ ਵੀ ਕਿਰਪਾ ਕਰਕੇ ਆਪਣਾ ਡਰ ਭਾਉ ਪ੍ਰੇਮ ਭਾਵਨਾ ਉਹਨਾਂ ਨੂੰ ਬਖਸ਼ਿਸ਼ ਕੀਤੀ ਹੋਈ ਹੈ, ਜਿਨ੍ਹਾਂ ਭਾਉ ਗੁਰੂ ਦਿਵਾਈ ਹੈ। ਫਿਰ ਅੱਗੇ ਚੱਲ ਕੇ ਬੋਲ ਆਉਂਦਾ, ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਗੁਰੂ ਸਾਰਿਆਂ ਦੇ ਨਾਲ ਇੱਕੋ ਜਿਹਾ ਹੀ ਪਿਆਰ ਕਰਦੇ ਨੇ, ਜਿਵੇਂ ਸੂਰਜ ਸਾਰਿਆਂ ਨੂੰ ਇੱਕੋ ਜਿਹੀ ਰੋਸ਼ਨੀ ਦਿੰਦਾ ਹੈ। ਸੂਰਜ ਕਦੇ ਵੀ ਕਿਸੇ ਦੇ ਨਾਲ ਵਿਤਕਰਾ ਨਹੀਂ ਕਰਦਾ। ਸੂਰਜ ਦੀਆਂ ਕਿਰਨਾਂ ਬਰਾਬਰ ਹੀ ਪੈਂਦੀਆਂ ਨੇ ਸਾਰੀ ਧਰਤੀ ਉੱਤੇ, ਜਾਂ ਮੀਂਹ ਪੈਂਦਾ ਹੈ, ਵਰਖਾ ਹੁੰਦੀ ਹੈ, ਬੱਦਲ ਵੀ ਕਿਸੇ ਦੇ ਨਾਲ ਵਿਤਕਰਾ ਨਹੀਂ ਕਰਦੇ। ਉਹ ਪਹਾੜਾਂ 'ਤੇ ਵੀ ਵਰਸਦੇ ਹਨ, ਮੈਦਾਨੀ ਇਲਾਕਿਆਂ ਵਿੱਚ ਵੀ ਵਰਸਦੇ ਨੇ, ਉਹ ਝੀਲਾਂ ਉੱਤੇ ਵੀ ਮੀਂਹ ਪਾਉਂਦੇ ਨੇ, ਨਦੀਆਂ ਨਾਲਿਆਂ ਟੋਭਿਆਂ ਵਿੱਚ ਵੀ ਉਹਨਾਂ ਦੀ ਵਰਖਾ ਹੋ ਜਾਂਦੀ ਹੈ। ਬੱਦਲ ਐਸਾ ਨਹੀਂ ਸੋਚਦੇ ਕਿ ਇਹ ਜ਼ਮੀਨ ਬੰਜਰ ਹੈ, ਕਲਰਾਠੀ ਹੈ, ਇਹ ਉਪਜਾਊ ਨਹੀਂ ਹੈ, ਇਹਦੇ ਉੱਤੇ ਮੀਂਹ ਨਹੀਂ ਪਾਉਣਾ, ਇਹਦੇ ਉੱਤੇ ਵਰਖਾ ਨਹੀਂ ਕਰਨੀ। ਬੱਦਲਾਂ ਦਾ ਐਸਾ ਸੁਭਾਅ ਨਹੀਂ ਹੈ ਕਿ ਇਹ ਨਦੀ ਤਾਂ ਪਹਿਲਾਂ ਹੀ ਪਾਣੀ ਦੇ ਨਾਲ ਨੱਕਾਨੱਕ ਭਰੀ ਹੋਈ ਹੈ, ਇਸ ਝੀਲ ਵਿੱਚ ਤਾਂ ਪਹਿਲਾਂ ਹੀ ਬੜਾ ਸੀਤਲ ਜਲ ਹੈ। ਬੱਦਲ ਇੱਕੋ ਜਿਹੀ ਵਰਖਾ ਕਰਦੇ ਨੇ। ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਗੁਰੂ ਦਾ ਜਿਹੜਾ ਪ੍ਰੇਮ ਹੈ ਉਹ ਸਾਰੇ ਸਿੱਖਾਂ ਵਾਸਤੇ ਇੱਕੋ ਹੀ ਹੈ, ਇੱਕੋ ਦ੍ਰਿਸ਼ਟੀ ਦੇ ਨਾਲ ਹੀ ਗੁਰੂ ਦੇਖਦੇ ਨੇ, ਰਹਿਮਤਾਂ ਕਰਦੇ ਨੇ, ਬਖਸ਼ਾਂ ਕਰਦੇ ਨੇ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਗੁਰ ਸਤਿਗੁਰ ਬੋਲੋ ਸਭ, ਗੁਰ ਆਖ ਗੁਰੂ ਜਿਵਾਈਆ। ਇਸ ਕਰਕੇ ਹੇ ਭਾਈ ਸਾਰੇ ਦੇ ਸਾਰੇ ਗੁਰੂ ਗੁਰੂ ਆਖੋ। ਪੁੱਤਰ ਨੂੰ ਵੀ ਗੁਰੂ ਗੁਰੂ ਕਹਿਣਾ ਪਵੇਗਾ, ਰਿਸ਼ਤੇਦਾਰ ਨੂੰ ਵੀ ਅਤੇ ਸਿੱਖ ਨੂੰ ਵੀ। ਐਸਾ ਤਾਂ ਨਹੀਂ ਕਿ ਗੁਰੂ ਨੇ ਆਪਣੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਨੂੰ ਛੋਟ ਦਿੱਤੀ ਹੋਵੇ ਕਿ ਤੂੰ ਨਾਮ ਨਾ ਜਪ ਫਿਰ ਵੀ ਤੇਰਾ ਭਲਾ ਹੋ ਜਾਏਗਾ ਕਿਉਂਕਿ ਤੂੰ ਮੇਰਾ ਰਿਸ਼ਤੇਦਾਰ ਹੈ। ਐਸੀ ਕਸਵੱਟੀ ਤਾਂ ਹੈ ਨਹੀਂ ਗੁਰੂ ਦੇ ਕੋਲ। ਗੁਰੂ ਨੇ ਕਿਤੇ ਐਸਾ ਤਾਂ ਨਹੀਂ ਆਖਿਆ ਕਿ ਤੂੰ ਮੇਰਾ ਭਰਾ ਹੈ, ਤੂੰ ਮੇਰਾ ਭਾਈ ਹੈ, ਤੇਰਾ ਭਲਾ ਤਾਂ ਉਂਝ ਹੀ ਹੋ ਜਾਏਗਾ ਬਿਨਾਂ ਨਾਮ ਜਪਿਆਂ, ਬਿਨਾਂ ਪਰਮਾਤਮਾ ਦੀ ਸਿਫਤ ਸਲਾਹ ਕੀਤਿਆਂ। ਤੂੰ ਮੇਰਾ ਪੁੱਤਰ ਹੈ, ਤੂੰ ਗੁਰੂ ਦੇ ਦੱਸੇ ਹੋਏ ਮਾਰਗ 'ਤੇ ਨਹੀਂ ਵੀ ਚੱਲੇਗਾ ਤਾਂ ਵੀ ਤੇਰਾ ਭਲਾ ਹੋ ਜਾਏਗਾ, ਐਸੀ ਗੱਲ ਕਿਤੇ ਨਹੀਂ ਲਿਖੀ ਹੋਈ। ਨਾ ਬਾਣੀ ਨੇ ਇਸ ਨੂੰ ਮਹਾਨਤਾ ਦਿੱਤੀ ਹੈ, ਨਾ ਇਤਿਹਾਸ ਇਸ ਗੱਲ ਦੀ ਅਗਵਾਈ ਭਰਦਾ। ਗੁਰੂ ਦੇ ਹੁਕਮ ਵਿੱਚ ਰਹਿ ਕੇ ਸੇਵਾ ਕਰਨੀ, ਗੁਰੂ ਦੀ ਰਜ਼ਾ ਵਿੱਚ ਰਹਿਣਾ, ਗੁਰੂ ਦੀ ਆਗਿਆ ਦਾ ਪਾਲਣ ਕਰਨਾ, ਇਹ ਸਾਰਿਆਂ ਨੂੰ ਹੀ ਹੈ, ਹੁਕਮ ਸਾਰਿਆਂ ਨੂੰ ਹੀ ਮੰਨਣਾ ਪੈਣਾ। ਆਪਾਂ ਕੁਝ ਦਿਨ ਪਹਿਲਾਂ ਵਿਚਾਰ ਕੀਤੀ ਸੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਦਰਬਾਰ ਵਿੱਚ ਲਾਹੌਰ ਦੀ ਸੰਗਤ ਆਈ ਸੀ, ਲਾਹੌਰ ਤੋਂ ਸਿੱਖਾਂ ਨੇ ਆ ਕੇ ਮਸਤਕ ਟੇਕਿਆ ਸੀ, ਬਹੁਤ ਸਾਰੇ ਸਿੱਖ ਆਏ ਸਨ। ਭਾਈ ਬੁੱਧੂ ਜੀ ਦਾ ਆਪਾਂ ਇਤਿਹਾਸ ਪੜ੍ਹਿਆ ਵਾਚਿਆ ਹੈ, ਭਾਈ ਲੱਖੂ ਕਮਲੀਆ ਜੀ ਦਾ ਇਤਿਹਾਸ ਸੀ, ਭਾਈ ਲੱਧਾ ਪਰਉਪਕਾਰੀ, ਇਹ ਸਾਰੇ ਲਾਹੌਰ ਦੇ ਵਿਵੇਕੀ ਸਿੱਖ ਸਨ ਜਿਨ੍ਹਾਂ ਨੇ ਆਪਣੇ ਮਨ ਨੂੰ ਗੁਰੂ ਦੇ ਨਾਮ ਦੇ ਵਿੱਚ ਰੰਗਿਆ ਹੋਇਆ ਸੀ।
ਔਰ ਇਸ ਲਾਹੌਰ ਦੀ ਸੰਗਤ ਦੇ ਵਿੱਚ ਇੱਕ ਭਾਈ ਸਿੱਖ ਦਾ ਨਾਮ ਆਉਂਦਾ ਹੈ, ਜਿਸ ਦਾ ਨਾਮ ਸੀ ਸਹਾਰੀ ਮੱਲ। ਸੰਹਾਰੀ ਮੱਲ ਵੀ ਇਸ ਨੂੰ ਆਖਦੇ ਨੇ। ਇਹ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਹਜ਼ੂਰ ਆਇਆ ਸੀ ਲਾਹੌਰ ਤੋਂ ਚੱਲ ਕੇ, ਔਰ ਇਹ ਗੁਰੂ ਅਰਜਨ ਦੇਵ ਜੀ ਦਾ ਰਿਸ਼ਤੇ ਵਿੱਚ ਤਾਇਆ ਵੀ ਲੱਗਦਾ ਸੀ, ਸ਼ਰੀਕੇ ਵਿੱਚੋਂ ਸੀ ਸਤਿਗੁਰੂ ਗੁਰੂ ਰਾਮਦਾਸ ਜੀ ਦੇ। ਬਾਬਾ ਸੰਹਾਰੀ ਮੱਲ ਨੇ ਆ ਕੇ ਗੁਰੂ ਅਰਜਨ ਦੇਵ ਜੀ ਦੇ ਪੈਰੀਂ ਹੱਥ ਲਾਇਆ, ਚਰਨਾਂ 'ਤੇ ਨਮਸਕਾਰ ਕੀਤੀ, ਵੰਦਨਾ ਕੀਤੀ, ਅਤੇ ਗੁਰੂ ਅਰਜਨ ਦੇਵ ਜੀ ਨੇ ਆਖਿਆ ਸੀ ਤੁਸੀਂ ਤਾਂ ਰਿਸ਼ਤੇਦਾਰ ਹੋ, ਤਾਇਆ ਜੀ ਲੱਗਦੇ ਹੋ, ਉਮਰ ਵਿੱਚ ਵੱਡੇ ਹੋ। ਲੇਕਿਨ ਉਹਨਾਂ ਨੇ ਆਖਿਆ ਸੀ ਨਹੀਂ, ਮੈਂ ਇਸ ਰਿਸ਼ਤੇਦਾਰੀ ਨੂੰ ਪਾਸੇ ਕਰਕੇ ਸਿੱਖ ਦੇ ਰੂਪ ਵਿੱਚ ਤੁਹਾਡੀ ਸੰਗਤ ਵਿੱਚ ਆਇਆ ਹਾਂ। ਕਿਉਂਕਿ ਜੇ ਕੋਈ ਰਿਸ਼ਤੇ ਨੂੰ ਮੁੱਖ ਰੱਖ ਕੇ ਆਏਗਾ ਭਾਵਨਾ ਪੈਦਾ ਨਹੀਂ ਹੋਏਗੀ, ਜੇ ਕੋਈ ਸਿੱਖੀ ਸਰੂਪ ਲੈ ਕੇ ਆਏਗਾ ਸਿੱਖ ਦੀ ਭਾਵਨਾ ਦੇ ਨਾਲ ਆਏਗਾ, ਪ੍ਰੇਮ ਤਾਂ ਹੀ ਪੈਦਾ ਹੋਏਗਾ। ਸਿੱਖੀ ਸਿੱਖਿਆ ਗੁਰ ਵਿਚਾਰ ਦਾ ਵੀ ਇਹੀ ਭਾਵ ਹੈ ਕਿ ਸਿੱਖ ਉਹਨੂੰ ਕਹਿੰਦੇ ਨੇ ਜਿਸ ਨੇ ਗੁਰੂ ਕੋਲੋਂ ਕੁਝ ਸਿੱਖਣਾ ਹੈ। ਗੁਰੂ ਕੋਲੋਂ ਸਿੱਖਣਾ ਕੀ ਹੈ? ਗੁਰੂ ਦੀ ਵਿਚਾਰ ਸਿੱਖਣੀ ਹੈ, ਗੁਰੂ ਦਾ ਉਪਦੇਸ਼ ਸਿੱਖਣਾ ਹੈ, ਗੁਰੂ ਦਾ ਸਿਧਾਂਤ ਸਿੱਖਣਾ ਹੈ। ਬਾਬਾ ਸੰਹਾਰੀ ਮੱਲ ਜੀ ਨੇ ਹੱਥ ਬੰਨ੍ਹ ਕੇ ਬੇਨਤੀ ਕੀਤੀ, ਮੈਂ ਕਿਸੇ ਰਿਸ਼ਤੇ ਨਾਤੇ ਨੂੰ ਲੈ ਕੇ ਨਹੀਂ ਆਇਆ, ਮੈਂ ਤਾਂ ਸਿੱਖ ਹੋ ਕੇ ਆਇਆ ਹਾਂ। ਤੁਸੀਂ ਮੇਰੇ 'ਤੇ ਦ੍ਰਿਸ਼ਟੀ ਕਰਕੇ ਉਵੇਂ ਕਿਰਪਾ ਕਰੋ ਜਿਵੇਂ ਸਿੱਖਾਂ ਉੱਤੇ ਕਰਦੇ ਹੋ। ਇਹ ਇਤਿਹਾਸ ਆਪਾਂ ਪੜ੍ਹਿਆ ਹੈ। ਸਤਿਗੁਰੂ ਜੀ ਨੇ ਫਿਰ ਬਾਬਾ ਸੰਹਾਰੀ ਮੱਲ ਨੂੰ ਸਿੱਖੀ ਦੀ ਦਾਤ ਦੇ ਦਿੱਤੀ, ਉਹ ਸਿੱਖ ਹੋ ਨਿਬੜਿਆ। ਅੱਜ ਆਪਾਂ ਜਿਸ ਪੌੜੀ ਦੀ ਵਿਚਾਰ ਕਰ ਰਹੇ ਹਾਂ ਇਹਦੇ ਵਿੱਚ ਇਹ ਦੋ ਸਿੱਖਾਂ ਦਾ ਜ਼ਿਕਰ ਕੀਤਾ ਹੈ, ਭਾਈ ਸ਼ਿੰਗਾਰੂ ਜੀ, ਭਾਈ ਜੈਤਾ ਜੀ। ਇਹ ਸੂਰਬੀਰ ਸਨ, ਬਹਾਦਰ ਸਨ, ਤਲਵਾਰ ਚਲਾਉਣ ਦੇ ਬੜੇ ਧਨੀ ਸਨ। ਇਹਨਾਂ ਨੇ ਕਈ ਦਿਨ ਸੇਵਾ ਕਰਦਿਆਂ ਕਰਦਿਆਂ ਗੁਰੂ ਦੀ ਸੰਗਤ ਦਾ ਆਨੰਦ ਮਾਣਦਿਆਂ ਮਾਣਦਿਆਂ ਇੱਕ ਦਿਨ ਬੇਨਤੀ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕੋਲੋਂ ਇਹ ਬੇਨਤੀ ਕੀਤੀ, ਸਤਿਗੁਰੂ ਜੀ ਸਾਨੂੰ ਕੋਈ ਆਗਿਆ ਦਿਓ, ਕੋਈ ਹੁਕਮ ਦਿਓ ਤਾਂ ਕਿ ਆਪ ਜੀ ਦੇ ਚਰਨਾਂ ਵਿੱਚ ਅਸੀਂ ਲੀਨ ਹੋ ਜਾਈਏ, ਅਭੇਦ ਹੋ ਜਾਈਏ, ਆਪ ਜੀ ਦਾ ਰੂਪ ਹੋ ਜਾਈਏ। ਸਾਡੇ ਵਾਸਤੇ ਕੋਈ ਵਿਸ਼ੇਸ਼ ਉਪਦੇਸ਼ ਹੈ ਤਾਂ ਸਾਨੂੰ ਦੇਣਾ ਕਰੋ। ਇਹਨਾਂ ਦੋਵਾਂ ਸਿੱਖਾਂ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਖਿਆ, ਕਹਿਣ ਲੱਗੇ ਭਾਈ ਤੁਸੀਂ ਤਲਵਾਰ ਦੇ ਧਨੀ ਹੋ, ਮੈਦਾਨੀ ਜੰਗ ਵਿੱਚ ਜੂਝਣ ਦੀ ਤੁਹਾਡੇ ਵਿੱਚ ਕਲਾ ਹੈ, ਸ਼ਸਤਰ ਚਲਾਉਣ ਦਾ ਤੁਹਾਡੇ ਕੋਲ ਤਜ਼ਰਬਾ ਹੈ, ਸਾਡੀ ਇਹੋ ਹੀ ਆਗਿਆ ਹੈ ਕਿ ਸਾਡੇ ਤੋਂ ਬਾਅਦ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਰਹਿਣਾ ਹੈ, ਤੁਸੀਂ ਛੇਵੇਂ ਜਾਮੇ ਵਿੱਚ ਤੁਹਾਡੇ ਤੋਂ ਅਸੀਂ ਵੱਡੀ ਸੇਵਾ ਲੈਣੀ ਹੈ। ਇਸ ਤਰ੍ਹਾਂ ਦਾ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਹੈ, ਇਤਿਹਾਸ ਵਿੱਚ ਲਿਖਿਆ ਹੈ ਬਹੁਤ ਸਾਰੇ ਇਤਿਹਾਸਕਾਰਾਂ ਨੇ ਕਿ ਗੁਰੂ ਅਰਜਨ ਦੇਵ ਜੀ ਨੇ ਆਖਿਆ ਛੇਵੇਂ ਪਾਤਸ਼ਾਹ ਦੇ ਰੂਪ ਵਿੱਚ ਛੇਵੇਂ ਜਾਮੇ ਦੇ ਵਿੱਚ ਤੁਹਾਡੀ ਸੇਵਾ ਅਸੀਂ ਜ਼ਰੂਰ ਲਵਾਂਗੇ। ਹੁਣ ਤੁਸੀਂ ਨਾਮ ਜਪਦੇ ਰਹੋ, ਸਤਸੰਗਤ ਕਰਦੇ ਰਹੋ, ਗੁਰੂ ਦਰ ਦੀ ਜੋ ਸੇਵਾ ਕਰ ਰਹੇ ਹੋ ਇਹਦੇ ਵਿੱਚ ਲੀਨ ਰਹੋ, ਮਸਤ ਰਹੋ, ਇਹ ਸੇਵਾ ਇਸੇ ਤਰ੍ਹਾਂ ਨਿਭਾਉਂਦੇ ਰਹੋ। ਅੰਤਰਜਾਮੀ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਪਤਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਾਉਣੀਆਂ ਪੈਣੀਆਂ ਹਨ, ਜੰਗਾਂ ਯੁੱਧਾਂ ਵਿੱਚ ਜੂਝਣਾ ਪੈਣਾ ਹੈ। ਇਹ ਜਿਹੜਾ ਖਾਕਾ ਹੈ ਇਹ ਪਹਿਲੇ ਗੁਰੂਆਂ ਨੇ ਹੀ, ਉਹ ਜਿਹੜਾ ਆਪਾਂ ਕਹਿੰਦੇ ਹਾਂ ਨਾ ਇੱਕ ਨਕਸ਼ਾ ਜਿਹਾ ਬਣਾ ਦੇਣਾ, ਖਾਕਾ ਬਣਾ ਦੇਣਾ, ਇਹ ਤਾਂ ਪਹਿਲੇ ਗੁਰੂਆਂ ਨੇ ਹੀ ਖਾਕਾ ਤਿਆਰ ਕਰ ਦਿੱਤਾ ਸੀ ਕਿ ਸਿੱਖੀ ਕਿਵੇਂ ਤੁਰੇਗੀ, ਸਿੱਖੀ ਦਾ ਮਾਰਗ ਕੀ ਹੋਏਗਾ, ਸਿੱਖੀ ਨੂੰ ਕਿਹੜੀਆਂ ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਏਗਾ,
ਉਸ ਕਸਵੱਟੀ ਉੱਤੇ ਸਿੱਖੀ ਦੀ ਕਿਵੇਂ ਪਰਖ ਹੋਏਗੀ ਅਤੇ ਸਿੱਖ ਕਿਵੇਂ ਉਹਦੇ ਵਿੱਚ ਪੂਰੇ ਹੋਣਗੇ, ਨਿਤਰਨਗੇ। ਇਹਨਾਂ ਦੋ ਸਿੱਖਾਂ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਗਿਆ ਕੀਤੀ ਅਤੇ ਇਹਨਾਂ ਨੇ ਸਤਿਗੁਰੂ ਜੀ ਦੇ ਚਰਨਾਂ 'ਤੇ ਮਸਤਕ ਟੇਕ ਕੇ ਸੱਤ ਬਚਨ ਆਖਿਆ। ਕਹਿਣ ਲੱਗੇ, ਪਾਤਸ਼ਾਹ ਜੀ, ਜੇ ਤੁਹਾਡੀ ਇਹੋ ਹੀ ਆਗਿਆ ਹੈ ਅਸੀਂ ਐਵੇਂ ਕਰਾਂਗੇ। ਕਹਿੰਦੇ ਨੇ, ਫਿਰ ਜਦੋਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਮਾਂ ਆਇਆ, ਇਹਨਾਂ ਸਿੱਖਾਂ ਨੇ ਫਿਰ ਉਦੋਂ ਬਹਾਦਰੀ ਦੇ ਜ਼ੋਰ ਦਿਖਾਏ ਸਨ, ਸ਼ਸਤਰ ਕਲਾ ਇਹਨਾਂ ਦੇ ਕੋਲ ਸੀ। ਮੋਟਾ ਮੋਟਾ ਇਤਿਹਾਸ ਆਪਾਂ ਕਈ ਵਾਰੀ ਸੁਣਿਆ ਹੈ ਕਿ ਸਾਰਿਆਂ ਤੋਂ ਪਹਿਲਾਂ ਜਿਹੜਾ ਯੁੱਧ ਜੰਗ ਹੋਇਆ ਸੀ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ ਸੀ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ। ਉਹ ਇਸ ਕਰਕੇ ਹੋਇਆ ਸੀ ਕਿ ਲਾਹੌਰ ਦਾ ਸੂਬੇਦਾਰ ਉਹ ਸ਼ਿਕਾਰ ਖੇਡਦਾ ਫਿਰਦਾ ਸੀ, ਉਹਨੇ ਆਕਾਸ਼ ਵਿੱਚ ਇੱਕ ਬਾਜ ਛੱਡ ਦਿੱਤਾ ਸੀ ਅਤੇ ਦੂਜੇ ਪਾਸੇ ਗੁਰੂ ਦੇ ਸਿੱਖ ਵੀ ਸ਼ਿਕਾਰ ਖੇਡਦੇ ਫਿਰਦੇ ਸਨ। ਲਾਹੌਰ ਦੇ ਸੂਬੇਦਾਰ ਜਰਨੈਲ ਦਾ ਛੱਡਿਆ ਹੋਇਆ ਬਾਜ ਸਿੱਖਾਂ ਦੇ ਹੱਥ ਲੱਗ ਗਿਆ। ਸਿੱਖ ਉਸ ਬਾਜ ਨੂੰ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਵਿੱਚ ਆ ਗਏ, ਚਰਨਾਂ ਵਿੱਚ ਆ ਗਏ ਅਤੇ ਲਾਹੌਰ ਦੀਆਂ ਸ਼ਾਹੀ ਫੌਜਾਂ ਆਪਣੇ ਬਾਜ ਨੂੰ ਲੱਭਦੇ ਲਭਾਉਂਦੇ ਉਹ ਵੀ ਇੱਥੇ ਆ ਗਏ। ਸਿੱਖਾਂ ਨੇ ਆਖਿਆ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਅਸੀਂ ਇਹ ਬਾਜ ਚੋਰੀ ਨਹੀਂ ਕੀਤਾ, ਇਹ ਤਾਂ ਆਕਾਸ਼ ਵਿੱਚ ਉੱਡਦਾ ਫਿਰਦਾ ਸੀ, ਆਪਣੇ ਬਾਜ ਨੇ ਇਸ ਨੂੰ ਪਕੜ ਕੇ ਲੈ ਆਂਦਾ, ਇਸ ਕਰਕੇ ਇਹ ਸਾਰਿਆਂ ਤੋਂ ਪਹਿਲੀ ਲੜਾਈ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਈ ਸੀ। ਲਾਹੌਰ ਦਾ ਸੂਬੇਦਾਰ ਇਸ ਬਾਜ ਨੂੰ ਲੈਣ ਵਾਸਤੇ ਫਿਰ ਆਪਣੀਆਂ ਫੌਜਾਂ ਲੈ ਕਰਕੇ ਆ ਗਿਆ ਸੀ। ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਰ ਬਾਰ ਅੰਮ੍ਰਿਤਸਰ ਤੋਂ ਦੂਰ ਜਾ ਕੇ ਕੁਝ ਕੋਹਾਂ ਦੀ ਜਿਹੜਾ ਲਾਹੌਰ ਵਾਲੇ ਪਾਸੇ ਤੋਂ ਰਾਹ ਆਉਂਦਾ ਹੈ, ਰਸਤਾ ਆਉਂਦਾ ਹੈ, ਉੱਥੇ ਇਹ ਲੜਾਈ ਹੋਈ ਸੀ, ਯੁੱਧ ਹੋਇਆ ਸੀ, ਆਪਾਂ ਇਹ ਇਤਿਹਾਸ ਪੜ੍ਹਿਆ। ਸੋ ਇਹੋ ਜਿਹੜੇ ਸੂਰਬੀਰ ਬਹਾਦਰ ਸਨ ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਜੀ ਪਹਿਲਾਂ ਹੀ ਆਗਿਆ ਦੇ ਗਏ ਸਨ, ਉਪਦੇਸ਼ ਕਰ ਗਏ ਸਨ, ਭਾਈ ਜੈਤਾ ਜੀ ਵਰਗੇ ਸਿੱਖ, ਭਾਈ ਸ਼ਿੰਗਾਰੂ ਜੀ ਸੂਰਬੀਰ, ਪਰ ਇਹ ਉਪਕਾਰੀ ਸਨ। ਇਹਨਾਂ ਨੇ ਫਿਰ ਉਸ ਜੰਗਾਂ ਯੁੱਧਾਂ ਦੇ ਸਮੇਂ ਬੜੇ ਜੌਹਰ ਦਿਖਾਏ ਸੀ, ਉਹਨਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਇੱਥੇ ਕਰਨਾ ਕੀਤਾ ਹੈ। ਸ਼ਿੰਗਾਰੂ ਜੈਤਾ ਭਲਾ ਸੂਰਬੀਰ ਮਨ ਪਰ ਉਪਕਾਰਾ, ਇਹ ਸੂਰਬੀਰ ਹੋਣ ਦੇ ਨਾਲ ਨਾਲ ਮਨ ਵਿੱਚ ਪਰ ਉਪਕਾਰੀ ਵੀ ਸਨ। ਪਰ ਉਪਕਾਰੀ ਦਾ ਭਾਵ ਹੈ ਦੂਜਿਆਂ ਦਾ ਭਲਾ ਕਰਨ ਵਾਲੇ, ਆਪਣਾ ਕੰਮ ਛੱਡ ਕੇ ਦੂਜਿਆਂ ਦਾ ਕੰਮ ਕਰਨ ਵਾਲੇ ਸਨ। ਫਿਰ ਕਹਿੰਦੇ, ਜੈਤਾ ਨੰਦਾ ਜਾਣੀਏ ਪੁਰਖ ਪਰਾਗਾ ਸ਼ਬਦ ਆਧਾਰਾ। ਇੱਕ ਭਾਈ ਜੈਤਾ ਜੀ ਹੋਏ ਨੇ, ਇੱਕ ਭਾਈ ਨੰਦਾ ਜੀ ਹੋਏ ਨੇ, ਇਹ ਸਾਰੇ ਵੱਡੇ ਪੁਰਖ ਬਣ ਗਏ। ਪਰਾਗਾ, ਇੱਕ ਭਾਈ ਪਰਾਗਾ ਜੀ ਹੋਏ ਨੇ, ਸ਼ਬਦ ਆਧਾਰਾ, ਇਹ ਉਹ ਸਿੱਖ ਸਨ ਜਿਨ੍ਹਾਂ ਨੇ ਬਾਣੀ ਨੂੰ, ਸ਼ਬਦ ਨੂੰ ਆਪਣਾ ਆਧਾਰ ਬਣਾਇਆ ਹੋਇਆ ਸੀ, ਧੁਰਾ ਬਣਾਇਆ ਹੋਇਆ ਸੀ, ਮੂਲ ਬਣਾਇਆ ਹੋਇਆ ਸੀ। ਸਾਚਾ ਨਾਮ ਮੇਰਾ ਆਧਾਰ ਹੋ, ਜਿਵੇਂ ਆਪਾਂ ਰੋਜ਼ ਬਾਣੀ ਦੇ ਬੋਲ ਪੜ੍ਹਦੇ ਹਾਂ, ਸਾਚ ਨਾਮ ਆਧਾਰ ਮੇਰਾ, ਐਸੇ ਬੋਲ ਗੁਰੂ ਅਮਰਦਾਸ ਜੀ ਦੇ ਬਖਸ਼ਿਸ਼ ਕੀਤੇ ਹੋਏ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਇਹ ਉਹ ਸਿੱਖ ਨੇ ਜਿਨ੍ਹਾਂ ਨੇ ਸ਼ਬਦ ਨੂੰ, ਬਾਣੀ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਇਆ ਹੈ, ਮੂਲ ਬਣਾਇਆ ਹੈ। ਬਾਣੀ ਹੀ ਸਾਡੀ ਜ਼ਿੰਦਗੀ ਦਾ ਮੂਲ ਹੈ। ਅੱਜ ਆਪਾਂ ਸਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਜਿੱਥੇ ਜਿੱਥੇ ਵੀ ਕੋਈ ਗੁਰੂ ਨਾਨਕ ਨਾਮ ਲੇਵਾ ਸਿੱਖ ਰਹਿੰਦਾ ਹੈ, ਗੁਰੂ ਵਾਸਤੇ ਉਹਦੇ ਅੰਦਰ ਬੜੀ ਤਾਂਘ ਹੈ, ਬੜੀ ਖਿੱਚ ਹੈ, ਬੜੀ ਭਾਵਨਾ ਹੈ। ਕਿਸੇ ਨਾ ਕਿਸੇ ਰੂਪ ਵਿੱਚ ਹਰੇਕ ਸਿੱਖ ਗੁਰੂ ਦੇ ਨਾਲ ਜੁੜਿਆ ਹੋਇਆ, ਬਾਣੀ ਦੇ ਨਾਲ ਜੁੜਿਆ ਹੋਇਆ।
ਜਦੋਂ ਪਹਿਲੀ ਵਾਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਸੀ ਸ਼੍ਰੀ ਹਰਿਮੰਦਰ ਸਾਹਿਬ ਵਿਖੇ, ਉਦੋਂ ਵੱਡੀ ਗਿਣਤੀ ਵਿੱਚ ਸਿੱਖਾਂ ਦਾ ਇਕੱਠ ਸ਼੍ਰੀ ਅੰਮ੍ਰਿਤਸਰ ਸਾਹਿਬ ਹੋਇਆ ਸੀ ਔਰ ਗੁਰੂ ਅਰਜਨ ਦੇਵ ਜੀ ਨੇ ਹੁਕਮਨਾਮੇ ਜਾਰੀ ਕਰਕੇ ਸਿੱਖਾਂ ਨੂੰ ਆਖਿਆ ਸੀ, ਭਾਈ ਅੰਮ੍ਰਿਤਸਰ ਆਓ, ਇਹ ਜਿਹੜਾ ਨਾਮ ਦਾ ਜਹਾਜ਼ ਹੈ, ਬਾਣੀ ਦਾ ਜਹਾਜ਼ ਹੈ, ਜਿਸ ਨੂੰ ਬੜੇ ਲੰਬੇ ਸਮੇਂ ਤੋਂ ਸੰਗ੍ਰਹਿ ਕੀਤਾ ਜਾ ਰਿਹਾ ਸੀ, ਪਹਿਲੇ ਗੁਰੂਆਂ ਦੇ ਸਮੇਂ ਤੋਂ ਬਾਣੀ ਇਕੱਠੀ ਕੀਤੀ ਜਾ ਰਹੀ ਸੀ, ਪਹਿਲੇ ਗੁਰੂਆਂ ਤੋਂ ਵੀ ਪਹਿਲਾਂ ਕੁਝ ਭਗਤ ਹੋਏ ਉਹਨਾਂ ਦੇ ਅੱਗੇ ਜਿਹੜੇ ਗੱਦੀ ਨਸ਼ੀਨ ਸਨ ਉਹਨਾਂ ਦੇ ਕੋਲੋਂ ਬਾਣੀ ਲਈ ਗਈ। 15 ਭਗਤਾਂ ਦੀ ਬਾਣੀ ਆਪਾਂ ਸਾਰੇ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ। ਇਹ ਸਾਰੀ ਬਾਣੀ ਦਾ ਸੰਗ੍ਰਹਿ ਇਕੱਠਾ ਕਰਨ ਵਾਸਤੇ ਗੁਰੂ ਨਾਨਕ ਮਹਾਰਾਜ ਜੀ ਨੇ, ਗੁਰੂ ਅੰਗਦ ਦੇਵ ਜੀ ਮਹਾਰਾਜ ਪਹਿਲੇ ਗੁਰੂਆਂ ਨੇ ਔਰ ਗੁਰੂ ਅਰਜਨ ਦੇਵ ਜੀ ਨੇ ਫਿਰ ਇਸ ਖਜ਼ਾਨੇ ਨੂੰ ਭਾਈ ਗੁਰਦਾਸ ਜੀ ਦੇ ਕੋਲੋਂ ਰਚਨਾ ਕਰਵਾਉਣੀ ਕੀਤੀ ਸੀ। ਸੋ ਇਹ ਜਿਹੜੇ ਸਿੱਖ ਨੇ ਨਾ, ਜੇਤਾ ਨੰਦਾ ਜਾਣੀਏ ਪੁਰਖ ਪੈਰਾਗਾ, ਪੁਰਖ ਕਹਿੰਦੇ ਨੇ ਮਹਾਨ ਪੁਰਖ, ਵੱਡਾ ਪੁਰਖ, ਗੁਣਾਂ ਦੀ ਖਾਨ, ਖਜ਼ਾਨਾ, ਇਹ ਸਾਰੇ ਦੇ ਸਾਰੇ ਸਿੱਖ ਪੁਰਖ ਬਣ ਗਏ। ਸ਼ਬਦ ਆਧਾਰਾ, ਸ਼ਬਦ ਨੂੰ ਇਹਨਾਂ ਨੇ ਆਪਣੀ ਜ਼ਿੰਦਗੀ ਦਾ ਆਧਾਰ ਬਣਾਇਆ ਹੋਇਆ ਸੀ, ਮੂਲ ਬਣਾਇਆ ਸੀ। ਇਹਨਾਂ ਦੀ ਰੂਹ ਦੀ ਖੁਰਾਕ ਗੁਰੂ ਦੇ ਬੋਲ ਸਨ, ਗੁਰੂ ਦੀ ਬਾਣੀ ਸੀ। ਜਿਵੇਂ ਆਪਾਂ ਪੜ੍ਹਦੇ ਹਾਂ ਨਾ, ਹਮਾਰੀ ਪਿਆਰੀ ਅੰਮ੍ਰਿਤ ਧਾਰੀ

ਫਿਰ ਭਾਈ ਗੁਰਦਾਸ ਕਹਿੰਦੇ ਤਿਲਕ ਤਿਲੋਕਾ ਪਾਲਕਾ ਸਾਧੂ ਸੰਗਤ ਸੇਵ ਹਿਤਕਾਰੀ। ਭਾਈ ਤਿਲਕਾ ਜੀ ਅਤੇ ਭਾਈ ਤਲੋਕਾ ਜੀ, ਇਹ ਭਾਈ ਤਿਲਕਾ ਅਤੇ ਭਾਈ ਤਲੋਕਾ ਇਹ ਕੌਣ ਸੀ? ਗੁਰੂ ਦਾ ਰੂਪ, ਮਾਨੋ ਇਹਨਾਂ ਦੇ ਅੰਦਰ ਗੁਰੂ ਵਸਿਆ ਹੋਇਆ ਸੀ। ਸਾਧੂ ਸੰਗਤ ਸੇਵ ਹਿਤਕਾਰਾ, ਸਾਧੂ ਦਾ ਇੱਥੇ ਅਰਥ ਹੈ ਗੁਰੂ। ਗੁਰੂ ਦੀ ਸੰਗਤ ਦੀ ਸੇਵਾ ਹਿਤਕਾਰਾ ਦਾ ਭਾਵ ਹੈ, ਹਿੱਤ ਦੇ ਨਾਲ। ਹਿੱਤ ਦਾ ਅਰਥ ਕੀ ਹੈ? ਅੰਦਰੋਂ ਪ੍ਰੇਮ, ਹੇਤ ਕਰਕੇ, ਹਿੱਤ ਕਰਕੇ ਇਹ ਗੁਰੂ ਦੀ ਸੰਗਤ ਦੀ ਸੇਵਾ ਕਰਦੇ ਸਨ। ਗੁਰੂ ਦਾ ਨਾਮ ਜਪਣ ਵਾਲੇ ਇਹ ਭਾਈ ਤਿਲਕ ਅਤੇ ਭਾਈ ਤਲੋਕਾ ਜੀ ਸਨ। ਫਿਰ ਕਹਿੰਦੇ ਤੋਤਾ ਮਹਿਤਾ ਮਹਾਂਪੁਰਖ ਗੁਰਮੁਖ ਸੁਖ ਫਲ ਸ਼ਬਦ ਪਿਆਰਾ। ਭਾਈ ਤੋਤਾ ਜੀ, ਭਾਈ ਮਹਿਤਾ ਜੀ, ਇਹ ਮਾਨੋ ਮਹਾਂਪੁਰਖ ਸਨ, ਵੱਡੇ ਪੁਰਖ ਸਨ, ਨਾਮ ਬਾਣੀ ਨੂੰ ਜਪਣ ਵਾਲੇ ਗੁਣਵੰਤ ਸਨ। ਉਹ ਧਨਵੰਤ, ਕੁਲਵੰਤ, ਪਤਵੰਤ, ਜੀਵਨ ਮੁਕਤ, ਜਿਸ ਹਿਰਦੇ ਭਗਵੰਤ, ਬਾਣੀ ਦੇ ਬੋਲ ਆਪਾਂ ਰੋਜ਼ ਪੜ੍ਹਦੇ ਹਾਂ, ਮਨ ਨੂੰ ਸੁੱਖ ਦੇਣ ਵਾਲੀ ਬਾਣੀ ਗੁਰੂ ਅਰਜਨ ਦੇਵ ਜੀ ਦੇ ਬੋਲ ਨੇ। ਜੇ ਗੁਰੂ ਦੀ ਦਇਆ ਹੋਵੇ, ਉਹ ਧਨ ਵਾਲੇ ਨਾਮ ਦੇ ਧਨ ਵਾਲੇ, ਕੁੱਲ ਵਾਲੇ ਗੁਰੂ ਦੀ ਕੁੱਲ ਵਾਲੇ, ਪੱਤ ਵਾਲੇ ਗੁਰੂ ਦੀ ਬਖਸ਼ਿਸ਼ ਵਾਲੇ, ਜਿਵੇਂ ਆਪਾਂ ਪੜ੍ਹਦੇ ਹਾਂ ਨਾ ਸਤਿਗੁਰੂ ਜੀ ਦੇ ਬੋਲ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ, ਜਿਨ ਕੋ ਨਦਰ ਕਰਮ ਤਿੰਨ ਕਾਰ ਕਰਮ ਬਖਸ਼ਿਸ਼। ਇਹ ਸਾਰੇ ਉਹ ਸਿੱਖ ਨੇ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ ਵਿੱਚ ਰਹਿਣ ਵਾਲੇ। ਸੁੱਖ ਫਲ ਸ਼ਬਦ ਪਿਆਰਾ, ਇਹ ਉਸ ਨਾਮ ਦੇ ਅੰਮ੍ਰਿਤਮਈ ਸੁੱਖ ਫਲ ਦੀ ਪ੍ਰਾਪਤੀ ਕਰਦੇ ਨੇ, ਅਤੇ ਸ਼ਬਦ ਇਹਨਾਂ ਨੂੰ ਬੜਾ ਪਿਆਰਾ ਲੱਗਦਾ ਹੈ, ਸ਼ਬਦ ਦੇ ਨਾਲ ਇਹ ਬੜਾ ਸਨੇਹ ਕਰਦੇ ਨੇ। ਜੜੀਆ ਸਾਈਂ ਦਾਸ ਹੈ ਸਭ ਕੁੱਲ ਹੀਰੇ ਲਾਲ ਅਪਾਰਾ। ਭਾਈ ਜੜੀਆ ਜੀ, ਭਾਈ ਸਾਈਂ ਦਾਸ ਜੀ, ਇਹ ਮਾਨੋ ਆਪੋ ਆਪਣੀ ਕੁੱਲ ਦੇ ਹੀਰੇ ਹਨ। ਜਿਵੇਂ ਹੀਰੇ ਹੁੰਦੇ ਨਾ, ਮੋਤੀ ਹੁੰਦੇ ਨੇ, ਨਾਗ ਹੁੰਦੇ ਹਨ, ਗਹਿਣੇ ਹੁੰਦੇ ਨੇ, ਸਾਰਿਆਂ ਦੀ ਕੀਮਤ ਇੱਕੋ ਜਿਹੀ ਨਹੀਂ ਹੁੰਦੀ। ਕਈ ਬਹੁਤੇ ਕੀਮਤੀ ਹੁੰਦੇ ਨੇ, ਕਈ ਘੱਟ ਕੀਮਤ ਦੇ ਹੁੰਦੇ ਨੇ, ਕਈਆਂ ਦਾ ਮੁੱਲ ਬਹੁਤ ਜ਼ਿਆਦਾ ਹੁੰਦਾ। ਆਪਾਂ ਇੱਕ ਇਤਿਹਾਸ ਦੀ ਸਾਖੀ ਪੜ੍ਹਦੇ ਹਨ, ਜਦੋਂ ਪਟਨੇ ਦੀ ਧਰਤੀ 'ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਗਏ ਸਨ, ਤਾਂ ਉਸ ਵੇਲੇ ਸਤਿਗੁਰੂ ਜੀ ਨੇ ਕੀ ਕੀਤਾ ਸੀ? ਇੱਕ ਹੀਰਾ ਦਿੱਤਾ ਸੀ। ਕਿਹਨੂੰ ਦਿੱਤਾ ਸੀ? ਭਾਈ ਮਰਦਾਨਾ ਜੀ ਨੂੰ, ਕਿ ਇਹ ਲੈ ਜਾਓ, ਇਹਦੀ ਕੀਮਤ ਪਵਾਓ, ਇਸ ਦਾ ਮੁੱਲ ਪਵਾਓ। ਅਤੇ ਹਰ ਕੋਈ ਬੰਦਾ ਉਸ ਹੀਰੇ ਦੀ ਕੀਮਤ ਪਾ ਨਹੀਂ ਸੀ ਰਿਹਾ, ਕਿਸੇ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਇਸ ਹੀਰੇ ਦੀ ਕੀਮਤ ਕੀ ਹੈ, ਇਸ ਹੀਰੇ ਦਾ ਮੁੱਲ ਕੀ ਹੈ, ਇਹ ਕਿੰਨਾ ਕੁ ਮਹਿੰਗਾ ਹੈ। ਪਟਨਾ ਸ਼ਹਿਰ ਕੋਈ ਨਵਾਂ ਸ਼ਹਿਰ ਤਾਂ ਹੈ ਨਹੀਂ ਹੈ, ਇਹ ਬੜਾ ਪੁਰਾਤਨ ਹੈ, ਕਈ ਸਦੀਆਂ ਤੋਂ। ਅਸਲ ਵਿੱਚ ਇਹਦਾ ਪੁਰਾਣਾ ਨਾਂ ਪਾਟਲੀਪੁੱਤਰ ਵੀ ਹੈ, ਬੁੱਧ ਗਿਆ ਤੋਂ ਵੀ ਇਹਦਾ ਇਤਿਹਾਸ ਜੁੜਦਾ ਹੈ, ਇੰਨਾ ਪੁਰਾਣਾ ਹੈ। ਯੋਗੀ ਸਿੱਧਨਾਥਾਂ ਦੇ ਨਾਲ ਵੀ ਇਹਦਾ ਮੁੱਢ ਜੁੜਦਾ ਹੈ। ਵੱਡੇ ਵੱਡੇ ਵਪਾਰੀਆਂ ਅਤੇ ਸ਼ਾਹੂਕਾਰਾਂ ਦਾ ਇਹ ਪਟਨਾ ਸ਼ਹਿਰ ਹੈ। ਸਾਲਸ ਰਾਏ ਜ਼ੌਹਰੀ ਨੇ ਇਸ ਹੀਰੇ ਨੂੰ ਦੇਖ ਕੇ ਇਹਦੀ ਕੀਮਤ ਨਹੀਂ ਸੀ ਪਾਈ, ਮੁੱਲ ਨਹੀਂ ਸੀ ਪਾਇਆ, ਕੇਵਲ ਦੇਖਣ ਦੀ ਹੀ ਉਦੋਂ ਭੇਟਾ ਦਿੱਤੀ ਸੀ ਭਾਈ ਮਰਦਾਨਾ ਜੀ ਨੂੰ ਕਿ ਇਹਦਾ ਮੁੱਲ ਨਹੀਂ ਹੈ, ਇਹਦੀ ਕੀਮਤ ਨਹੀਂ ਹੈ। ਭਾਵੇਂ ਮੈਂ ਹੀਰਿਆਂ ਦਾ ਵਪਾਰੀ ਹਾਂ, ਮੈਂ ਆਪਣੀ ਜ਼ਿੰਦਗੀ ਵਿੱਚ ਬੜੇ ਹੀਰੇ ਵੇਚੇ ਹਨ, ਖਰੀਦ ਵੀ ਬਹੁਤ ਕੀਤੀ ਹੈ, ਪਰ ਜਿਹੜਾ ਹੀਰਾ ਤੂੰ ਲੈ ਕੇ ਆਇਆ ਇਹਦੀ ਕੀਮਤ ਤਾਂ ਮੈਨੂੰ ਵੀ ਨਹੀਂ ਪਤਾ ਕਿੰਨੀ ਕੁ ਹੋਏਗੀ। ਹਾਂ, ਇਹਦੇ ਦੇਖਣ ਦੀ ਮੈਂ ਜ਼ਰੂਰ ਭੇਟਾ ਥੋੜ੍ਹੀ ਜਿਹੀ ਦੇ ਸਕਦਾ ਹਾਂ। ਕੁਝ ਰਕਮ ਕਹਿੰਦੇ ਇਹਨੇ ਦੇਣੀ ਕੀਤੀ ਸੀ ਭਾਈ ਮਰਦਾਨਾ ਜੀ ਨੂੰ ਕਿ ਇਸ ਹੀਰੇ ਦੀ ਅਸਲੀ ਕੀਮਤ ਮੈਂ ਵੀ ਨਹੀਂ ਦੱਸ ਸਕਦਾ, ਇਹ ਕਿੰਨਾ ਕੁ ਮਹਿੰਗਾ ਹੈ, ਕਿੰਨਾ ਕੁ ਕੀਮਤੀ ਹੈ, ਪਰ ਇਹ ਇੱਕ ਅੱਧ

0: ਬਹੁਤ ਹੀਰਾ ਹੈ, ਅਚਰਜ ਹੀਰਾ ਹੈ, ਇਹਨੂੰ ਦੇਖਣ ਦੀ ਮੈਂ ਥੋੜ੍ਹੀ ਜਿਹੀ ਰਕਮ ਆਪ ਜੀ ਨੂੰ ਦੇ ਰਿਹਾ ਹਾਂ। ਇੱਥੋਂ ਕੀ ਸਪੱਸ਼ਟ ਹੁੰਦਾ ਹੈ, ਕੁਝ ਐਸੇ ਹੀਰੇ ਵੀ ਹੁੰਦੇ ਨੇ ਜਿਨ੍ਹਾਂ ਦੀ ਕੀਮਤ ਹੀ ਨਹੀਂ ਹੁੰਦੀ, ਜਿਨ੍ਹਾਂ ਦਾ ਮੁੱਲ ਹੀ ਕੋਈ ਨਹੀਂ ਹੁੰਦਾ। ਭਾਈ ਗੁਰਦਾਸ ਕੀ ਕਹਿੰਦੇ ਨੇ, ਜੜੀਆ ਸਾਈਂ ਦਾਸ ਹੈ ਸਭ ਕੁੱਲ ਹੀਰੇ ਲਾਲ ਅਪਰ। ਭਾਈ ਜੜੀਆ ਜੀ, ਭਾਈ ਸਾਈਂ ਦਾਸ ਜੀ ਗੁਰੂ ਦੇ ਦਰਬਾਰ ਦੇ ਉਹ ਹੀਰੇ ਨੇ ਆਪਣੀ ਕੁੱਲ ਦੇ, ਜਿਨ੍ਹਾਂ ਦੀ ਕੋਈ ਕੀਮਤ ਪਾ ਹੀ ਨਹੀਂ ਸਕਦਾ, ਜਿਨ੍ਹਾਂ ਦਾ ਕੋਈ ਮੁੱਲ ਨਹੀਂ ਪੈਂਦਾ, ਅਮੁੱਲਕ ਹੀਰੇ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਵਿਲ ਲਾਏ। ਇਸ ਤਰ੍ਹਾਂ ਬੋਲ ਆਪਾਂ ਬਾਣੀ ਦੇ ਰਾਹੀਂ ਪੜ੍ਹਦੇ ਹਾਂ। ਹਰੀ ਅਮੁੱਲਕ ਹੈ, ਉਹਦਾ ਨਾਮ ਅਮੁੱਲਕ ਹੈ, ਨਾਮ ਨੂੰ ਗਾਉਣ ਵਾਲੇ ਵੀ ਅਮੁੱਲਕ ਹਨ। ਨਾਮ ਰਹਿਓ ਸਾਧੂ, ਰਹਿਓ ਰਹਿਓ ਗੁਰ ਗੋਬਿੰਦ। ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਇਸ ਤਰ੍ਹਾਂ ਬੋਲ ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਹੋਏ ਵਾਚਦੇ ਹਾਂ, ਦੇਖਦੇ ਹਾਂ। ਇਹ ਸਾਰੇ ਦੇ ਸਾਰੇ ਸਿੱਖ ਜਿਹੜੇ ਨੇ ਆਪਣੀ ਆਪਣੀ ਕੁੱਲ ਦੇ ਹੀਰੇ ਨੇ, ਲਾਲ ਅਤੇ ਅਪਾਰਾ ਦਾ ਭਾਵੇ ਅਪਰ ਅਪਾਰ ਹਨ, ਭਾਈ ਗੁਰਦਾਸ ਜੀ ਕਹਿੰਦੇ ਨੇ। ਫਿਰ ਕਹਿੰਦੇ, ਮਲਕ ਪੈੜਾ ਹੈ ਕੋਲੀ, ਦਰਗਹਿ ਭੰਡਾਰੀ ਅਤ ਭਾਰਾ। ਭਾਈ ਮਲਕ ਜੀ, ਭਾਈ ਪੈੜਾ ਜੀ, ਇਹ ਕੋਹਲੀ ਵੰਸ਼ ਵਿੱਚੋਂ ਨੇ। ਕੋਹਲੀ ਇਹਨਾਂ ਦੀ ਵੰਸ਼ ਦਾ ਨਾਮ ਹੈ, ਖਾਨਦਾਨ ਇਹਨਾਂ ਦਾ ਅਖਵਾਉਂਦਾ ਹੈ। ਭਾਈ ਮਲਕਾ ਜੀ, ਭਾਈ ਪੈੜਾ ਜੀ, ਇਹ ਗੁਰੂ ਦੀ ਦਰਗਾਹ ਦੇ ਭੰਡਾਰੀ ਨੇ ਅਤੇ ਅਤ ਭਾਰਾ ਵੱਡੇ ਭਾਰੇ ਹਨ। ਅਤ ਭਾਰਾ ਦਾ ਭਾਵ ਕੀ ਹੈ? ਗੁਣਵਾਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਨੇ ਭਾਰਾ ਕਿਹਨੂੰ ਆਖਿਆ ਹੈ? ਜਿਹਦੇ ਵਿੱਚ ਬਹੁਤੇ ਗੁਣ ਹੋਣ, ਗੁਰਬਾਣੀ ਉਸ ਨੂੰ ਭਾਰਾ ਆਖਦੀ ਹੈ। ਜੋ ਗੁਣਾਂ ਦੀ ਖਾਨ ਹੈ, ਜਿਸ ਵਿੱਚ ਬਹੁਤੇ ਗੁਣ ਹੁੰਦੇ ਨੇ, ਕੰਡਿਆਂ 'ਤੇ ਉਹ ਵਸਤੂ ਭਾਰੀ ਨਿਬੜਦੀ ਹੈ ਜਿਸ ਵਿੱਚ ਜ਼ਿਆਦਾ ਗੁਣ ਹੁੰਦੇ ਨੇ, ਕੀਮਤ ਉਹਦੀ ਹੀ ਜ਼ਿਆਦਾ ਪੈਂਦੀ ਹੈ। ਇਹ ਸਾਰੇ ਦੇ ਸਾਰੇ ਸਿੱਖ ਮਾਨੋ ਗੁਰੂ ਦੇ ਦਰਬਾਰ ਦੇ ਭੰਡਾਰੀ ਨੇ, ਅਤੇ ਭਾਈ ਗੁਰਦਾਸ ਜੀ ਕਹਿੰਦੇ ਅਤ ਭਾਰਾ, ਬਹੁਤੇ ਭਾਰੇ, ਬਹੁਤੇ ਗੁਣਵਾਨ। ਗੁਣਾਂ ਦੀ ਕੋਈ ਕਮੀ ਨਹੀਂ ਹੈ ਉਹਨਾਂ ਦੇ ਅੰਦਰ। ਮੀਆਂ ਜਮਾਲ ਨਿਹਾਲ ਹੈ ਭਗਤੂ ਭਗਤ ਕਮਾਵੇ ਕਾਰਾ। ਭਾਈ ਮੀਆਂ ਜਮਾਲ, ਭਾਈ ਮੀਆਂ ਜਮਾਲ ਇਹ ਵੀ ਇੱਕ ਸਿੱਖ ਦਾ ਨਾਮ ਹੈ। ਭਗਤੂ ਭਗਤ ਕਮਾਵੇ ਕਾਰਾ, ਇੱਕ ਭਾਈ ਭਗਤੂ ਹੈ, ਇਹਦਾ ਕੇਵਲ ਨਾਮ ਹੀ ਭਗਤੂ ਨਹੀਂ, ਇਹਦੀ ਕਾਰ ਵੀ ਭਗਤਾਂ ਵਾਲੀ ਹੈ। ਭਾਈ ਗੁਰਦਾਸ ਕਹਿੰਦੇ, ਇੱਕ ਤਾਂ ਮਨੁੱਖ ਦਾ ਨਾਮ ਹੁੰਦਾ ਹੈ ਨਾ, ਕੇਵਲ ਨਾਮ, ਪਰ ਜ਼ਰੂਰੀ ਨਹੀਂ ਉਹਦੇ ਜਿਹੜੇ ਕੰਮ ਨੇ ਨਾਮ ਦੇ ਆਧਾਰ 'ਤੇ ਮੇਲ ਖਾਂਦੇ ਹੋਣ। ਨਾਮ ਕਈ ਵਾਰੀ ਚੰਗਾ ਹੁੰਦਾ, ਪਰ ਕਰਤੂਤ ਚੰਗੀ ਨਹੀਂ ਹੁੰਦੀ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਦਰਬਾਰ ਵਿੱਚ ਰਹਿਣ ਵਾਲਾ ਇੱਕ ਭਗਤੂ, ਇਹਦਾ ਨਾਮ ਹੈ ਸਿੱਖ ਦਾ, ਪਰ ਇਹਦੀ ਕਾਰ ਵੀ ਭਗਤਾਂ ਵਾਲੀ ਸੀ। ਇਹ ਕੇਵਲ ਨਾਮ ਕਰਕੇ ਹੀ ਭਗਤ ਨਹੀਂ ਸੀ, ਇਹਨੂੰ ਨਾਮ ਕਰਕੇ ਭਗਤੂ ਜੀ ਨਹੀਂ ਸੀ ਕਿਹਾ ਜਾਂਦਾ। ਭਾਈ ਗੁਰਦਾਸ ਕਹਿੰਦੇ, ਇਹਦੀ ਕਿਰਤ, ਇਹਦੀ ਰਹਿਣੀ ਸਹਿਣੀ, ਇਹਦਾ ਉੱਠਣਾ ਬੈਠਣਾ, ਇਹਦੇ ਬੋਲਾਂ ਦੇ ਵਿੱਚ ਵੀ ਭਗਤੀ ਸੀ। ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਨਾ, ਬਾਣੀ ਦੇ ਰਾਹੀਂ ਬੋਲ ਪੜ੍ਹਦੇ ਹਾਂ, ਮਨ ਵਚ ਕਰਮ ਤਿੰਨ ਅਵਸਥਾਵਾਂ ਨੇ ਪ੍ਰਭੂ ਨੂੰ ਧਿਆਉਣ ਦੀਆਂ। ਤਿੰਨ ਅਵਸਥਾਵਾਂ ਨੇ, ਮਨ ਕਰਕੇ, ਬਚਨ ਕਰਕੇ, ਕਰਮਾਂ ਕਰਕੇ। ਬਚਨ ਕਰਕੇ ਤਾਂ ਆਪਾਂ ਸਾਰੇ ਹੀ ਪ੍ਰਭੂ ਨੂੰ ਧਿਆਉਂਦੇ ਹਾਂ, ਵਾਹਿਗੁਰੂ ਵਾਹਿਗੁਰੂ ਆਖਦੇ ਹਾਂ, ਰੱਬ ਜੀ ਦਾ ਸਿਮਰਨ ਕਰਦੇ ਹਾਂ। ਪਰ ਕਰਮ ਦਾ ਭਾਵ ਹੈ ਕੰਮਾਂ ਕਰਕੇ, ਮਨ ਬਚ ਕਰਮ, ਬਚ ਦਾ ਭਾਵ ਹੈ ਬਚਨਾਂ ਕਰਕੇ, ਮਨ ਕਰਕੇ ਅਤੇ ਕਰਮਾਂ ਕਰਕੇ। ਗੁਰੂ ਅਰਜਨ ਦੇਵ ਜੀ ਦੀ ਰਹਿਣੀ ਸਹਿਣੀ ਵਾਲੇ ਇਹ ਸਿੱਖ, ਹਜ਼ੂਰੀ ਵਿੱਚ ਰਹਿਣ ਵਾਲੇ ਸਿੱਖ, ਉਹਨਾਂ ਦੀ ਕਾਰ ਵੀ ਭਗਤਾਂ ਵਾਲੀ ਸੀ ਅਤੇ ਇਸ ਸਿੱਖ ਦਾ ਨਾਮ ਵੀ ਸੀ ਭਗਤੂ, ਭਗਤ ਕਮਾਵੇ ਕਾਰਾ। ਫਿਰ ਕਹਿੰਦੇ ਪੂਰਾ ਗੁਰ ਪੂਰਾ ਵਰਤਾਰਾ। ਵਰਤਾਰਾ ਦਾ ਭਾਵ ਕੀ ਹੈ? ਚੋਜ। ਵਰਤਾਰਾ ਦਾ ਭਾਵ ਕੀ ਹੈ? ਵਰਤਾਓ। ਗੁਰੂ ਵੀ ਇਹਨਾਂ ਸਿੱਖਾਂ ਦਾ ਪੂਰਾ ਹੈ ਅਤੇ ਅੱਗੇ ਸਿੱਖਾਂ ਦਾ ਵਰਤੋਂ ਵਿਹਾਰ ਵੀ ਪੂਰਾ ਹੈ। ਵਰਤਾਰਾ ਦਾ ਭਾਵ ਹੈ ਵਰਤੋਂ ਵਿਹਾਰ, ਰਹਿਣੀ ਸਹਿਣੀ, ਬੋਲ ਚਾਲ, ਉੱਠਣਾ ਬੈਠਣਾ, ਇਹਨੂੰ ਕਹਿੰਦੇ ਵਰਤਾਰਾ। ਵਰਤਾਓ ਚੰਗਾ ਨਹੀਂ ਆਪਾਂ ਕਹਿੰਦੇ, ਉਸ ਦਾ ਵਰਤਾਅ ਚੰਗਾ ਨਹੀਂ ਹੈ, ਉਸ ਦਾ ਵਰਤਾਓ ਬਹੁਤਾ ਵਧੀਆ ਨਹੀਂ ਹੈ। ਵਰਤਾਓ ਦਾ ਇਹੀ ਭਾਵ ਹੈ, ਉਸ ਦੀ ਰਹਿਣੀ ਸਹਿਣੀ ਕੈਸੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਦਰਬਾਰ ਵਿੱਚ ਇਹ ਜਿਹੜੇ ਸਿੱਖਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਕਰ ਰਹੇ ਨੇ, ਕਹਿੰਦੇ ਇਹ ਚੰਗੇ ਵਰਤਾਓ ਵਾਲੇ ਸਨ। ਇਹਨਾਂ ਦਾ ਵਰਤਾਵਾ ਵੀ ਬੜਾ ਮਹਾਨ ਸੀ, ਇਹਨਾਂ ਦਾ ਜੀਵਨ ਵੀ ਬੜਾ ਉੱਚਾ ਸੁੱਚਾ ਸੀ। ਅਨੇਕਾਂ ਐਸੇ ਸਿੱਖ ਵੀ ਸਨ ਗੁਰੂ ਦਰਬਾਰ ਵਿੱਚ ਜਿਨ੍ਹਾਂ ਦਾ ਨਾਮ ਨਹੀਂ ਇਤਿਹਾਸ ਵਿੱਚ ਲਿਖਿਆ ਗਿਆ, ਜਿਨ੍ਹਾਂ ਦਾ ਜ਼ਿਕਰ ਇਤਿਹਾਸ ਨੇ ਨਹੀਂ ਕੀਤਾ। ਉਂਝ ਤਾਂ ਆਪਾਂ ਵਾਰ ਵਾਰ ਇਤਿਹਾਸ ਵਿੱਚ ਬਹੁਤ ਸਾਰੇ ਸਿੱਖਾਂ ਦਾ ਨਾਮ ਪੜ੍ਹਦੇ ਹਾਂ, ਬਹੁਤ ਸਾਰੇ ਸਿੱਖਾਂ ਦਾ ਜ਼ਿਕਰ ਕਰਦੇ ਹਾਂ, ਲੇਕਿਨ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖਾਂ ਦੇ ਨਾਮ ਨਹੀਂ ਆਉਂਦੇ। ਹਜ਼ਾਰਾਂ ਸਿੱਖ ਸ੍ਰੀ ਖਡੂਰ ਸਾਹਿਬ ਵਿੱਚ ਆਉਂਦੇ ਸਨ ਗੁਰੂ ਦੇ ਦਰਸ਼ਨ ਦੀਦਾਰ ਕਰਨ ਵਾਸਤੇ। ਵੱਡੀ ਗਿਣਤੀ ਵਿੱਚ ਸਿੱਖ ਸ਼੍ਰੀ ਕਰਤਾਰਪੁਰ ਸਾਹਿਬ ਆਉਂਦੇ ਸੀ, ਪਰ ਸਾਰਿਆਂ ਦਾ ਨਾਮ ਆਪਾਂ ਨੂੰ ਨਹੀਂ ਪਤਾ। ਜਦੋਂ ਗੋਇੰਦਵਾਲ ਵਿਖੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਸੇਵਾ ਦਾ ਕੁੰਭ ਲਾਇਆ ਸੀ, ਬੌਲੀ ਸਾਹਿਬ ਦੀ ਰਚਨਾ ਕੀਤੀ ਹੈ ਔਰ ਹੁਕਮਨਾਮੇ ਜਾਰੀ ਕੀਤੇ ਸਨ ਸਿੱਖਾਂ ਨੂੰ, ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸ਼੍ਰੀ ਗੋਇੰਦਵਾਲ ਸਾਹਿਬ ਆਏ ਸਨ, ਪਰ ਸਾਰਿਆਂ ਦਾ ਨਾਮ ਇਤਿਹਾਸ ਵਿੱਚ ਥੋੜ੍ਹੀ ਹੈ। ਬਹੁਤ ਥੋੜ੍ਹੇ ਸਿੱਖਾਂ ਦਾ ਨਾਮ ਇਤਿਹਾਸ ਵਿੱਚ ਲਿਖਿਆ ਹੈ। ਫਿਰ ਸੋਢੀ ਸੁਲਤਾਨ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦਾ ਜਿਹੜਾ ਟੱਕ ਲਾਇਆ ਸੀ, ਨੀਂਹ ਪੱਥਰ ਰੱਖਿਆ ਸੀ, ਇੱਥੇ ਵੀ ਵੱਡੀ ਗਿਣਤੀ ਵਿੱਚ ਸਿੱਖ ਆਉਂਦੇ ਸਨ, ਪਰ ਉਹਨਾਂ ਸਾਰੇ ਸਿੱਖਾਂ ਦਾ ਨਾਮ ਨਹੀਂ ਹੈ। ਨਾਮ ਤਾਂ ਕੇਵਲ ਕੁਝ ਚੋਣਵੇਂ ਸਿੱਖਾਂ ਦਾ ਹੈ, ਪਰ ਐਸਾ ਨਹੀਂ ਆਪਾਂ ਕਹਿ ਸਕਦੇ ਕਿ ਹੋਰ ਸਿੱਖ ਹੋਏ ਨਹੀਂ ਹਨ। ਬਾਣੀ ਇਸ ਗੱਲ ਦਾ ਜ਼ਿਕਰ ਕਰਦੀ ਹੈ, ਭਾਈ ਗੁਰਦਾਸ ਵੀ ਆਖਦੇ ਨੇ, ਸਿੱਖ ਇਤਿਹਾਸ ਦੇ ਲਿਖਾਰੀ ਵੀ ਕਹਿੰਦੇ ਨੇ ਕਿ ਅਣਗਿਣਤ ਉਹ ਭਗਤ ਹਨ, ਅਣਗਿਣਤ ਉਹ ਗੁਰਮੁਖ ਸਿੱਖ ਹਨ ਜਿਨ੍ਹਾਂ ਨੂੰ ਆਪਾਂ ਜਾਣਦੇ ਹੀ ਨਹੀਂ ਹਾਂ, ਜਿਨ੍ਹਾਂ ਦਾ ਇਤਿਹਾਸ ਵਿੱਚ ਨਾਮ ਤਾਂ ਲਿਖਿਆ ਹੀ ਨਹੀਂ ਗਿਆ। ਉਂਝ ਬਾਣੀ 'ਚ ਤਾਂ ਆਪਾਂ ਰੋਜ਼ ਪੜ੍ਹਦੇ ਹਾਂ ਨਾ, ਹੋਰ ਕਿਤੇ ਤੁਧ ਨੂੰ ਗਾਵਨ ਸੇ ਮੈਂ ਚੇਤਨਾ ਆਵਨ। ਅਸੀਂ ਤਾਂ ਓਨਿਆਂ ਕੁ ਨੂੰ ਜਾਣਦੇ ਹਾਂ ਜਿੰਨਾ ਕੁ ਸਾਡੀ ਪਹੁੰਚ ਹੈ, ਜਿੱਥੋਂ ਤੱਕ ਸਾਡੀ ਦ੍ਰਿਸ਼ਟੀ ਜਾਂਦੀ ਹੈ, ਜਿੱਥੋਂ ਤੱਕ ਸਾਡਾ ਗਿਆਨ ਹੈ। ਅਨੇਕਾਂ ਉਹ ਸਿੱਖ ਹੋਏ ਨੇ ਜਿਨ੍ਹਾਂ ਨੂੰ ਆਪਾਂ ਜਾਣਦੇ ਵੀ ਨਹੀਂ, ਲੇਕਿਨ ਉਹ ਰੱਬ ਦੇ ਭਗਤ ਹੋਏ ਨੇ, ਪ੍ਰਭੂ ਦੇ ਪਿਆਰੇ ਹੋਏ ਨੇ। ਹਜ਼ਾਰਾਂ ਸਿੱਖ ਨੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ, ਅਤੇ ਭਾਈ ਗੁਰਦਾਸ ਜੀ ਨੇ ਸਾਰਿਆਂ ਦਾ ਨਾਮ ਨਹੀਂ ਲਿਖਿਆ, ਬਹੁਤ ਥੋੜ੍ਹੇ ਸਿੱਖਾਂ ਦਾ ਜ਼ਿਕਰ ਕੀਤਾ ਗਿਆ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲਿਖਾਈ ਦਾ ਕੰਮ ਹੋ ਰਿਹਾ ਸੀ, ਇਹਦੇ ਵਿੱਚ ਇੱਕ ਲੰਬਾ ਸਮਾਂ ਲੱਗਿਆ ਸੀ। ਜਿਨ੍ਹਾਂ ਜਿਨ੍ਹਾਂ ਨੇ ਉਸ ਵੇਲੇ ਇਤਿਹਾਸ ਨੂੰ ਵਾਚਿਆ, ਵੇਖਿਆ, ਅੱਗੇ ਤੋਂ ਅੱਗੇ ਉਸ ਇਤਿਹਾਸ ਨੂੰ ਲਿਖਿਆ ਗਿਆ, ਜਿੱਥੇ ਅੱਜ ਸਰੋਵਰ ਹੈ ਨਾ, ਜਿਸ ਦਾ ਨਾਮ ਰਾਮਸਰ ਸਾਹਿਬ ਹੈ, ਰਾਮਸਰ ਸਾਹਿਬ ਆਪਾਂ ਸਾਰੇ ਜਾਣਦੇ ਹਾਂ। ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੰਜ ਸਰੋਵਰ ਨੇ, ਉਹਨਾਂ ਪੰਜਾਂ ਸਰੋਵਰਾਂ ਦੇ ਅੰਦਰ ਇੱਕ ਸਰੋਵਰ ਦਾ ਨਾਮ ਹੈ ਰਾਮਸਰ। ਇੱਥੇ ਬੇਰੀਆਂ ਦਾ ਬਹੁਤ ਵੱਡਾ ਝੁੰਡ ਸੀ, ਵੱਡੀ ਗਿਣਤੀ ਵਿੱਚ ਇੱਥੇ ਬੇਰੀਆਂ ਹੁੰਦੀਆਂ ਸਨ। ਉਹ ਪੁਰਾਤਨ ਬੇਰੀਆਂ ਅੱਜ ਵੀ ਨੇ, ਜਦੋਂ ਆਪਾਂ ਸ਼੍ਰੀ ਦਰਬਾਰ ਸਾਹਿਬ ਜਾਂਦੇ ਹਾਂ, ਬਾਬਾ ਬੁੱਢਾ ਸਾਹਿਬ ਦੇ ਨਾਮ 'ਤੇ ਬੇਰੀ ਹੈ, ਇਲਾਚੀ ਬੇਰੀ ਹੈ, ਹੋਰ ਵੀ ਕੁਝ ਬੇਰੀਆਂ ਹਨ। ਇਸੇ ਤਰ੍ਹਾਂ ਰਾਮਸਰ ਸਰੋਵਰ ਦੇ ਕੰਢੇ 'ਤੇ ਅੱਜ ਵੀ ਉਹ ਬੇਰੀ ਹੈ, ਉਦੋਂ ਤਾਂ ਬਹੁਤ ਤਾਦਾਦ ਵਿੱਚ ਬੇਰੀਆਂ ਸਨ। ਉੱਥੇ ਇੱਕ ਵੱਡਾ ਸ਼ਮਿਆਨਾ ਲਾਇਆ ਹੋਇਆ ਸੀ, ਸ਼ਮਿਆਨਾ ਦਾ ਭਾਵ ਹੈ ਸਜਾਵਟ ਵਾਲਾ ਤੰਬੂ, ਜਿਵੇਂ ਚੰਦੋਵਾ ਹੁੰਦਾ ਹੈ, ਝਾਲਰਾਂ ਹੁੰਦੀਆਂ ਨੇ, ਲਟਕਦੀਆਂ ਹੋਈਆਂ ਉਸ ਦੀਆਂ ਝਾਲਰਾਂ ਬੜੀਆਂ ਸੋਹਣੀਆਂ ਲੱਗਦੀਆਂ ਨੇ, ਆਪਾਂ ਉਸ ਨੂੰ ਸ਼ਾਮਿਆਨਾ ਆਖਦੇ ਹਾਂ। ਜਿਸ ਤਰ੍ਹਾਂ ਕਾਬਲ ਦੀ ਸੰਗਤ ਨੇ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਬਾਰ ਵਿੱਚ ਇੱਕ ਸ਼ਮਿਆਨਾ ਭੇਟ ਕੀਤਾ ਸੀ, ਇੱਕ ਬਹੁਤ ਵੱਡੀ ਚਾਨਣੀ ਭੇਟਾ ਕੀਤੀ ਸੀ। ਉਸ ਸ਼ਮਿਆਨੇ ਦੀ ਸ਼ੋਭਾ ਇੰਨੀ ਜ਼ਿਆਦਾ ਸੀ ਕਿ ਔਰੰਗਜ਼ੇਬ ਦੇ ਦਰਬਾਰ ਦੀ ਸ਼ੋਭਾ ਵੀ ਫਿੱਕੀ ਪੈ ਜਾਂਦੀ ਸੀ, ਇੰਨੀ ਜ਼ਿਆਦਾ ਸੀ। ਇਸੇ ਸ਼ਮਿਆਨੇ ਦੀ ਸ਼ਾਨੋ ਸ਼ੌਕਤ ਦੇਖ ਕੇ ਹੀ ਰਾਜਾ ਭੀਮ ਚੰਦ ਦੰਗ ਰਹਿ ਗਿਆ ਸੀ, ਹੈਰਾਨ ਹੋ ਗਿਆ ਸੀ ਕਿ ਇੰਨੀ ਵੱਡੀ ਰਿਆਸਤ ਦਾ ਰਾਜਾ ਹੋਣ ਤੋਂ ਬਾਅਦ ਵੀ ਮੇਰੇ ਦਰਬਾਰ ਵਿੱਚ ਇਹੋ ਜਿਹਾ ਸ਼ਮਿਆਨਾ ਕੀਮਤੀ ਨਹੀਂ ਹੈ। ਇਤਿਹਾਸ ਲਿਖਦਾ ਹੈ ਇੱਕ ਬੜਾ ਸੁੰਦਰ ਸ਼ਮਿਆਨਾ ਲਗਵਾਇਆ ਗਿਆ ਸੀ ਰਾਮਸਰ ਦੇ ਅਸਥਾਨ 'ਤੇ, ਸਰੋਵਰ ਦੇ ਕੰਢੇ 'ਤੇ, ਕਿਉਂਕਿ ਇੱਥੇ ਬਾਣੀ ਦਾ ਸੰਗ੍ਰਹਿ ਇਕੱਠਾ ਹੋਣਾ ਸੀ, ਬਾਣੀ ਇਕੱਠੀ ਕਰਕੇ ਲਿਖਾਈ ਕਰਨੀ ਸੀ ਭਾਈ ਗੁਰਦਾਸ ਜੀ ਨੇ। ਆਪਾਂ ਕਈ ਵਾਰੀ ਵਿਚਾਰ ਕੀਤੀ ਹੈ, ਭਾਈ ਬੰਨੋ ਦੀ ਵੀ ਬੜੀ ਵੱਡੀ ਸੇਵਾ ਸੀ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਹੋਈ ਹੈ, ਭਾਈ ਬੰਨੋ ਇਹ ਮਾਂਗਟ ਸ਼ਹਿਰ ਦਾ ਸਭ ਤੋਂ ਵੱਡਾ ਘਿਓ ਦਾ ਵਪਾਰੀ ਸੀ ਭਾਈ ਬੰਨੋ। ਉਹ ਮਾਂਗਟ ਸ਼ਹਿਰ ਅੱਜ ਕੱਲ੍ਹ ਪਾਕਿਸਤਾਨ ਵਿੱਚ ਚਲਾ ਗਿਆ ਹੈ। ਉੱਥੋਂ ਦਾ ਰਹਿਣ ਵਾਲਾ ਭਾਈ ਬੰਨੋ, ਘਿਓ ਦਾ ਬਹੁਤ ਵੱਡਾ ਵਪਾਰ, ਇਹਦਾ ਦੇਸ਼ਾਂ ਵਿਦੇਸ਼ਾਂ ਤੱਕ ਇਹਦਾ ਘਿਓ ਦਾ ਵਪਾਰ ਚੱਲਦਾ ਸੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਬੰਨਣ ਦਾ ਜਿਹੜਾ ਕੰਮ ਹੈ ਇਹ ਭਾਈ ਬੰਨੋ ਨੇ ਕੀਤਾ ਸੀ। ਅੱਜ ਵਾਂਗੂ ਮਸ਼ੀਨੀ ਯੁੱਗ ਨਹੀਂ ਸੀ ਉਦੋਂ, ਕਾਗਜ਼ ਦੀਆਂ ਦੱਥੀਆਂ ਇਕੱਠੀਆਂ ਕਰ ਕਰਕੇ ਉਹਦੇ 'ਤੇ ਬਾਣੀ ਲਿਖੀ ਜਾਂਦੀ ਸੀ। ਜਦੋਂ ਭਾਈ ਗੁਰਦਾਸ ਜੀ ਬਾਣੀ ਲਿਖ ਦਿੰਦੇ ਸਨ ਫਿਰ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਨੂੰ ਦੇਖਦੇ ਸਨ, ਇਕੱਲੇ ਇਕੱਲੇ ਅੱਖਰ ਨੂੰ, ਕਿਤੇ ਕੋਈ ਗਲਤੀ ਹੋਵੇ, ਕੋਈ ਸਿਹਾਰੀ ਬਿਹਾਰੀ ਲਗਾ ਮਾਤਰਾ ਕੰਨਾ ਵੱਧ ਘੱਟ ਹੋਵੇ ਫਿਰ ਉਹ ਗੁਰੂ ਅਰਜਨ ਦੇਵ ਜੀ ਉਸ ਨੂੰ ਦਰੁਸਤ ਕਰ ਦਿੰਦੇ ਸਨ, ਪਾਠ ਸ਼ੁੱਧ ਕਰ ਦਿੰਦੇ ਸਨ। ਜਿਹੜੀ ਦੱਥੀ ਉੱਤੇ ਬਾਣੀ ਦੇ ਲਿਖੇ ਹੋਏ ਅੱਖਰ ਗੁਰੂ ਅਰਜਨ ਦੇਵ ਜੀ ਦੇਖ ਲੈਂਦੇ ਸਨ ਉਹ ਠੀਕ ਕਰ ਦਿੰਦੇ ਸਨ। ਉਹਦੇ ਪਿੱਛੇ ਫਿਰ ਹਵਾਲਾ ਦੇ ਦਿੱਤਾ ਜਾਂਦਾ ਸੀ ਸ਼ੁੱਧ ਕੀਚੇ, ਜਾਂ ਲਿਖਿਆ ਹੁੰਦਾ ਸੀ ਸ਼ੁੱਧ। ਇੱਥੋਂ ਸੰਕੇਤ ਮਿਲਦਾ ਸੀ ਕਿ ਇਸ ਨੂੰ ਅਸੀਂ ਦੇਖ ਲਿਆ ਹੈ, ਇਹ ਸ਼ੁੱਧ ਹੈ, ਇਹਦੇ 'ਚ ਕੋਈ ਲਗ ਮਾਤਰ ਵਿੱਚ, ਜਿਵੇਂ ਆਸਾ ਕੀ ਵਾਰ ਦੀ ਬਾਣੀ ਤੋਂ ਬਾਅਦ ਆਉਂਦਾ ਹੈ ਸ਼ੁੱਧ, ਕਿ ਇਹ ਸ਼ੁੱਧ ਹੈ। ਭਾਈ ਗੁਰਦਾਸ ਜੀ ਨੂੰ ਇਹ ਇਸ਼ਾਰਾ ਹੁੰਦਾ ਸੀ, ਸੰਕੇਤ ਹੁੰਦਾ ਸੀ ਕਿ ਇਹਦੇ ਵਿੱਚ ਸ਼ੁੱਧ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ, ਤੁਸੀਂ ਜੋ ਲਿਖਿਆ ਹੈ ਬਿਲਕੁਲ ਠੀਕ ਲਿਖਿਆ। ਜੇ ਕਿਤੇ ਕੋਈ ਵਾਧ ਘਾਟ ਹੁੰਦੀ ਸੀ ਫਿਰ ਗੁਰੂ ਅਰਜਨ ਦੇਵ ਜੀ ਕਹਿ ਦਿੰਦੇ ਸੀ ਸ਼ੁੱਧ ਕੀਚੇ। ਇਸ ਤਰ੍ਹਾਂ ਦੇ ਬੋਲ ਵੀ ਆਉਂਦੇ ਕਿ ਅਸੀਂ ਇਹਨੂੰ ਸ਼ੁੱਧ ਕਰ ਦਿੱਤਾ ਹੈ, ਕੋਈ ਥੋੜ੍ਹੀ ਬਹੁਤੀ ਇਹਦੇ ਵਿੱਚ ਲਗ ਮਾਤਰ ਦੀ ਕਮੀ ਸੀ, ਸ਼ੁੱਧ ਕਰ ਦਿੱਤੀ। ਇਸ ਤਰ੍ਹਾਂ ਦੇ ਸੰਕੇਤ ਆਪਾਂ ਜ਼ਰੂਰ ਦੇਖਦੇ ਹਾਂ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹਾਂ, ਜਦੋਂ ਆਪਾਂ ਆਪ ਪਾਠ ਕਰਦੇ ਹਾਂ। ਇੱਕ ਤਾਂ ਸੁਣਨਾ ਹੁੰਦਾ ਨਾ ਬੈਠ ਕੇ, ਇੱਕ ਆਪ ਪਾਠ ਕਰਨਾ, ਇਹ ਉਦੋਂ ਹੀ ਪਤਾ ਲੱਗੇਗਾ ਜਦੋਂ ਅਸੀਂ ਪਾਠ ਦੀਦਾਰ ਕਰਾਂਗੇ। ਜਿਸ ਤਰ੍ਹਾਂ ਅਰਦਾਸ ਬੇਨਤੀ ਵਿੱਚ ਬੋਲ ਆਉਂਦੇ ਨੇ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਦੇ ਦੀਦਾਰ ਕੇਵਲ ਬਾਹਰੋਂ ਕਰਨ ਦੀ ਆਗਿਆ ਨਹੀਂ ਹੈ, ਪਾਠ ਦੀਦਾਰ ਦੀ ਗੱਲ ਆਉਂਦੀ ਹੈ। ਜਦੋਂ ਅਸੀਂ ਆਪ ਗੁਟਕਾ ਖੋਲ੍ਹ ਕੇ ਪਾਠ ਕਰਾਂਗੇ ਹੌਲੀ ਹੌਲੀ ਸਹਿਜ ਦੇ ਨਾਲ, ਫਿਰ ਹੀ ਪਾਠ ਦੀਦਾਰ ਹੋਣਗੇ। ਭਾਈ ਬੰਨੋ ਦੀ ਬੜੀ ਵੱਡੀ ਘਾਲ ਸੀ, ਉਸ ਦਿਨ ਵੀ ਬੇਨਤੀ ਕੀਤੀ ਸੀ, ਸ਼ਾਹੀ ਘੋਲਣ ਦਾ ਕੰਮ, ਕਾਗਜ਼ਾਂ ਨੂੰ ਇਕੱਠੇ ਕਰਕੇ ਗੱਥੀ ਬਣਾਉਣੀ, ਕਲਮਾਂ ਘੜਨੀਆਂ, ਇਹ ਭਾਈ ਬੰਨੋ ਦੀ ਸੇਵਾ ਸੀ। ਕਹਿੰਦੇ ਬਹੁਤ ਵੱਡਾ ਇਕੱਠ ਹੋਇਆ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠ ਸੀ। ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰਨਾ ਸੀ, ਸ਼੍ਰੀ ਹਰਿਮੰਦਰ ਸਾਹਿਬ ਦੀ ਰਚਨਾ ਪਹਿਲਾਂ ਹੋ ਗਈ ਸੀ, ਇਹ ਕਿੰਨਾ ਵੱਡਾ ਪਰਉਪਕਾਰ ਸੀ ਗੁਰੂ ਅਰਜਨ ਦੇਵ ਜੀ ਦਾ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਥਾਪਿਤ ਕਰਨਾ ਹੈ, ਪ੍ਰਕਾਸ਼ ਕਰਨਾ ਹੈ, ਉਹਦੇ ਵਾਸਤੇ ਸੁੰਦਰ ਮਹਿਲ ਪਹਿਲਾਂ ਹੀ ਬਣਾ ਦਿੱਤਾ ਸੀ। ਤਿਆਰੀ ਪਹਿਲਾਂ ਹੀ ਕਰ ਦਿੱਤੀ ਸੀ। ਹਰਿਮੰਦਰ ਦੀ ਰਚਨਾ ਪਹਿਲਾਂ ਹੋ ਗਈ ਸੀ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਬਾਅਦ ਵਿੱਚ ਹੋਇਆ। ਇੱਕ ਨਿੱਕੀ ਜਿਹੀ ਗਾਥਾ ਕਹਿ ਕੇ ਇੱਕ ਦੋ ਮਿੰਟ ਦੀ ਸਮਾਪਤੀ ਕਰੀਏ। ਕਹਿੰਦੇ ਇੰਨੇ ਵੱਡੇ ਜੱਗ ਵਿੱਚ ਬਹੁਤ ਸਾਰੇ ਬ੍ਰਾਹਮਣ ਵੀ ਆ ਗਏ, ਪੰਡਿਤ ਵੀ ਆ ਗਏ, ਭੰਡਾਰਾ ਹੋ ਰਿਹਾ ਸੀ ਨਾ, ਜੱਗ ਹੋ ਰਿਹਾ ਸੀ। ਹਿੰਦੂ ਧਰਮ ਦੇ ਮੁਤਾਬਕ ਇਹਨੂੰ ਜੱਗ ਕਹਿੰਦੇ ਨੇ, ਅਸੀਂ ਕਹਿੰਦੇ ਗੁਰੂ ਕਾ ਲੰਗਰ ਹੋ ਰਿਹਾ ਹੈ। ਲੰਗਰ ਹੋ ਰਿਹਾ ਸੀ, ਊਚ ਨੀਚਤਾ ਦਾ ਕੋਈ ਭਿੰਨ ਭੇਦ ਨਹੀਂ ਸੀ। ਕੋਈ ਅਮੀਰ ਹੈ, ਕੋਈ ਗਰੀਬ ਹੈ, ਕੋਈ ਉੱਚੀ ਕੁੱਲ ਵਿੱਚੋਂ ਹੈ, ਕੋਈ ਨੀਵੀਂ ਕੁੱਲ ਵਿੱਚੋਂ ਹੈ, ਸਾਰੇ ਹੀ ਭੋਜਨ ਛੱਕ ਰਹੇ ਸਨ ਇੱਕੋ ਪੰਗਤ ਵਿੱਚ ਬੈਠ ਕੇ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਹੋਣਾ ਹੈ ਉਦੋਂ ਦੀ ਕਥਾ ਹੈ। ਕੁਝ ਉੱਚ ਜਾਤੀ ਦੇ ਲੋਕਾਂ ਨੇ ਬੜਾ ਰੌਲਾ ਪਾਇਆ ਸੀ, ਖਾਸ ਕਰਕੇ ਕੁਝ ਬ੍ਰਾਹਮਣਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਸੀ ਕਿ ਇੰਨਾ ਵੱਡਾ ਜੱਗ ਤੋਂ ਪਹਿਲਾਂ ਸਾਡਾ ਥਾਲ ਕਿਉਂ ਨਹੀਂ ਕੱਢਿਆ। ਅਤੇ ਗੁਰੂ ਅਰਜਨ ਦੇਵ ਜੀ ਨੇ ਜਿਹੜਾ ਜਵਾਬ ਦਿੱਤਾ ਸੀ, ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਨੇ ਲਿਖਿਆ, ਹੋਰ ਬਹੁਤ ਸਾਰੇ ਇਤਿਹਾਸਕਾਰ, ਹਮਰਾ ਪ੍ਰੋਹਤ ਭਾਈ ਬੰਨੋ, ਗੁਰਸਿੱਖੋ ਇਹ ਸਤਿਕਾਰ ਮੰਨੋ, ਸਾਨੂੰ ਕਿਸੇ ਪ੍ਰੋਹਤ ਦੀ ਲੋੜ ਨਹੀਂ, ਸਾਡੇ ਘਰ ਵਿੱਚ ਤਾਂ ਭਾਈ ਬੰਨੋ ਵਰਗੇ, ਭਾਈ ਗੁਰਦਾਸ ਵਰਗੇ, ਬਾਬਾ ਬੁੱਢਾ ਜੀ ਵਰਗੇ ਪ੍ਰੋਹਤ ਹਨ। ਸੋ ਇਹ ਉਹਨਾਂ ਸਿੱਖਾਂ ਦੀ ਘਾਲ ਕਮਾਈ ਹੈ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਵੇਲੇ ਬਹੁਤ ਵੱਡਾ ਯੋਗਦਾਨ ਪਾਇਆ। ਕਹਿੰਦੇ ਗੁਰੂ ਅਰਜਨ ਦੇਵ ਜੀ ਤਾਂ ਭਾਈ ਗੁਰਦਾਸ ਕੋਲੋਂ ਬਾਣੀ ਲਿਖਵਾਉਂਦੇ ਸੀ, ਪਿੱਛੇ ਜਿਹੜੀ ਜ਼ਿੰਮੇਵਾਰੀ ਸੀ ਉਹ ਬਾਬਾ ਬੁੱਢਾ ਜੀ ਨਿਭਾਉਂਦੇ ਸਨ। ਸੋ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਹੋਈ, ਸਤਿਗੁਰੂ ਜੀ ਦਾ ਪਹਿਲੀ ਵਾਰੀ ਪ੍ਰਕਾਸ਼ ਹੋਇਆ। ਜਿੱਥੇ ਵੀ ਕੋਈ ਗੁਰੂ ਨਾਨਕ ਨਾਮ ਲੇਵਾ ਸਿੱਖ ਰਹਿੰਦਾ ਹੈ, ਬੜੀ ਭਾਵਨਾ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇਹ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਪਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ, ਇਹ ਵਸਤਾ ਜੀ ਨ ਜਾਈ, ਨਿਤ ਨਿਤ ਰਾਖੋ ਉਤਾਰੋ। ਸਤਿਗੁਰੂ ਜੀ ਕਿਰਪਾ ਕਰਨ, ਬਹੁਤ ਸਾਰੀਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨੀ, ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਸਨ ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ, ਸ਼੍ਰੀ ਮੁਕਤਸਰ ਸਾਹਿਬ ਵਾਲੇ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੀ ਸਾਧ ਸੰਗਤ ਜੀ, ਸਮਾਂ ਹੈ ਪਾਵਨ ਬਾਣੀ ਦੇ ਸ਼ਬਦ ਕੀਰਤਨ ਦਾ। ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਾ ਰਹੇ ਹਨ ਪੰਥ ਦੇ ਵਿਦਵਾਨ ਕੀਰਤਨੀਏ ਸਤਿਕਾਰਯੋਗ ਭਾਈ ਸਾਹਿਬ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ, ਉਹਨਾਂ ਦਾ ਰਾਗੀ ਜਥਾ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸ਼ਾਮ ਦੇ ਦੀਵਾਨਾਂ ਵਿੱਚ 7:15 ਤੋਂ ਲੈ ਕੇ 8:30 ਤੱਕ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਦੇ ਹਨ। ਆਪ ਜੀ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰੋ ਜੀ। ਆਓ ਭਾਈ ਸਾਹਿਬ ਜੀ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਦਾ ਸਿੱਖ ਹਮੇਸ਼ਾ ਸਤਿਗੁਰੂ ਮਹਾਰਾਜ ਦੇ ਅੱਗੇ ਜਦੋਂ ਗੜ ਪੱਲਾ ਪਾ ਕੇ ਅਰਦਾਸ ਬੇਨਤੀ ਦੇ ਵਿੱਚ ਜੁੜਦਾ, ਉਹਦੇ ਇਹੀ ਬੋਲ ਹੁੰਦੇ ਨੇ, ਸਹੀ ਪਿਆਰੇ ਮੇਲਿਓ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਸਾਨੂੰ ਉਹਨਾਂ ਦਾ ਹੀ ਸੰਗ ਦੀ ਦਾਤਾ ਅਤੇ ਜਿਨ੍ਹਾਂ ਦਾ ਸੰਗ ਕਰਕੇ ਜਾਂ ਜਿਨ੍ਹਾਂ ਨੂੰ ਵੇਖ ਕੇ ਜਿਨ੍ਹਾਂ ਦੇ ਦਰਸ਼ਨ ਕਰਕੇ ਅਤੇ ਸਾਨੂੰ ਤੇਰੀ ਯਾਦ ਆ ਜਾਵੇ। ਆਓ ਅੱਜ ਦਾ ਸਮਾਂ ਹੀ ਐਸਾ ਹੈ, ਤੋੜਨ ਵਾਲੇ ਬਹੁਤ ਨੇ ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲੋਂ ਤੋੜਦੇ ਨੇ, ਪਰ ਗੁਰੂ ਦੇ ਸਿੱਖ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੁੜਨਾ ਏ, ਕਿਉਂਕਿ ਜਿਸ ਗੁਰੂ ਨੇ ਸਾਨੂੰ ਹੁਕਮ ਕੀਤਾ ਏ, ਆਖਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਉਹਨਾਂ ਨੇ ਪੂਰਾ ਪਰਿਵਾਰ ਸਾਡੇ ਤੋਂ ਵਾਰਿਆ। ਸਮੁੱਚੀ ਗੁਰੂ ਪਿਆਰੀ ਗੁਰਸਿੱਖ ਸੰਗਤ ਦਾ ਬਹੁਤ ਬਹੁਤ ਧੰਨਵਾਦ। ਦਾਤਾ ਤੁਹਾਡੀ ਝੋਲੀ ਦੇ ਵਿੱਚ ਚੜ੍ਹਦੀ ਕਲਾ ਦੀ ਅਮੀਰੀ ਪਾਵੇ ਜੀ। ਆਓ ਅਨੰਦ ਸਾਹਿਬ ਦਾ ਪਾਠ ਅਰਦਾਸ ਬੇਨਤੀ ਦੇ ਵਿੱਚ ਜੁੜੀਏ, ਰਲ ਮਿਲ ਕੇ ਅਨੰਦ ਸਾਹਿਬ ਦਾ ਪਾਠ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਾਹਿਬਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਾਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਬਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਤੇਗ ਫਤਿਹ ਵਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੀ ਇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਹੈ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਉਹ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਣ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੀ ਕਿਰਪਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਮ ਤੋਂ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਢਾਡੀ ਸਿੰਘਾਂ ਹਾਜ਼ਰੀ ਭਰਦਿਆਂ ਹੋਇਆ ਆਨੰਦ ਸਾਹਿਬ ਜੀ ਦੀਆਂ ਛੇ ਪੌੜੀਆਂ ਦੇ ਗਾਇਨ ਕੀਤੇ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸਮੱਤ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ ਸਭ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਦਰ ਪ੍ਰਵਾਨ ਕਰਨਾ ਜੀ ਸਭ ਨੂੰ ਅੰਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿਦਿਆ ਦੇ ਦਾਨ ਬਖਸ਼ਣੇ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਣੀ ਜੀ ਇਸ ਵੇਲੇ ਦੀਵਾਨ ਦੀ ਸਮਾਪਤੀ ਜੀ ਦੀ ਅਰਦਾਸ ਅੱਖਰਬੱਧ ਕਰ ਭੁੱਲ ਚੁੱਕ ਮੁਆਫ ਕਰੋ ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਅਸੀਸ ਬਖਸ਼ੋ ਜੀ ਸੁੱਖ ਹੋਵੇ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲਵੋ ਚਾਹੈ ਰਾਜ ਕਰੇਗਾ ਖਾਲਸਾ ਆ ਕੀ ਰਹੇ ਨ ਕੋਈ ਖੁਆਰ ਹੋਏ ਸਭ ਬਚੇ ਸ਼ਰਨ ਜੋ ਹੋਏ ਖੁਆਰ ਹੋਏ ਸਭ ਮਿਲੇਂਗੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ।

ਕਾਹੇ ਵਿਚਾਰੋ

ਅਨੰਦ ਨੂੰ ਮੋਹਿ ਆਈ ਪਿਆਸਾ, ਕਿਰਪਾ ਜਲ ਦੇਹੀ ਮਨ ਪੁਕਾਰਨ ਕੋ ਹੋਏ ਜਾ ਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ।

ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਮ

ਜਾਸੀ ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾ ਜੋ ਹਰ ਗੁਰ ਤੇ ਮਨਹੇ ਬਸੇਰਾ ਨਿਜ ਘਰ ਮਹਿਲ ਪਾਵਹੁ ਸੁਖ ਸਹਿਜੇ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਉਤੀ ਜੀ ਸਹਾਏ ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾਵੈ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰਾ

ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕੀਤਾ ਹੈ। ਸ਼ਾਮ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੁੱਖ ਆਸਣ ਦੀ ਸੇਵਾ, ਪਾਵਨ ਬਾਣੀ ਸੋਹਿਲਾ ਸਾਹਿਬ ਜੀ ਦੇ ਪਾਠ ਹੋਏ ਹਨ। ਸਤਿਗੁਰੂ ਸਮੁੱਚੀ ਸੇਵਾ ਨਿਭਾਉਂਦਿਆਂ, ਬਾਣੀ ਪੜ੍ਹਦਿਆਂ, ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੋਂ ਤੋਂ ਸੁਮਤ ਬਖਸ਼ਣੀ ਜੀ। ਸਮੂਹ ਸੰਗਤ ਦੀ ਹਾਜ਼ਰੀ, ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ, ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀਆਂ ਦੇ ਭਾਣੇ ਅੰਦਰ ਦਿਨ ਸੁੱਖਾਂ ਦਾ ਬਤੀਤ ਹੋਇਆ, ਸਤਿਗੁਰੂ ਰਹਿਣ ਆਈ ਹੈ ਆਪਣੇ ਭਾਣੇ ਅੰਦਰ ਬਤੀਤ ਕਰਾਉਣਾ ਜੀ। ਆਪ ਜੀ ਦੇ ਸੁੱਖ ਆਸਣ ਤਿਆਰ ਹਨ, ਕਿਰਪਾ ਕਰੋ ਸੁੱਖ ਆਸਣ ਅਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ, ਵਿਸ਼ਰਾਮ ਕਰੋ, ਸੰਗਤਾਂ ਨੂੰ ਖੁਸ਼ੀ ਬਖਸ਼ੋ, ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕਰਨਾ ਜੀ। ਸਹੀ ਗੁਰਮੁਖ ਪਿਆਰੇ ਮਿਲਣੇ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਨਕ ਹੋਸੇ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆ ਨਾ ਹੋਈਏ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ

ਦੁੱਖ ਪਰ ਹਰ ਸੁੱਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ।

ਬੰਦ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ।

ਸਰ ਜਿਸ ਹੱਥ ਜੋਰ ਕਰ ਵਿਖੇ ਸੋਏ, ਨਾਨਕ ਉੱਤਮ ਨੀਚ ਨ ਕੋਏ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ। ਤਿਨਕੇ ਨਾਮ ਅਨੇਕ ਅਨੰਤ,

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰਾ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆਰਿਆ ਏਤ ਦੇਖ ਤੇਗ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਖਾਪ ਵਾਹਿਗੁਰੂ। ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਹੋਏ। ਕਿਰਪਾ ਕਰਨੀ ਬਾਣੀ ਪੜ੍ਹਦੇ ਹਾਂ ਸੇਵਾ ਨਿਭਾਉਂਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸਮੱਤ ਬਖਸ਼ਣੀ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉਦਮ ਬਖਸ਼ਣੇ। ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਸ਼ੁਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਆਪਸੀ ਪਿਆਰ ਇਤਫਾਕ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿਦਿਆ ਦੇ ਦਾਨ ਬਖਸ਼ਣੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ ਸਰਬੱਤ ਜੀਆਂ ਦਾ ਭਲਾ ਕਰਨਾ ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ ਕਿਰਪਾ ਕਰੋ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਜੀ ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ।

0: ਸੱਚੇ ਤੁਦਾ ਖੈ ਲੱਖ ਕਰੋੜ, ਸੱਚੇ ਸਪਤਾਨ, ਸੱਚੇ ਸਬਜੋਰ, ਸੱਚੀ ਤੇਰੀ ਸਿਫਤ, ਸੱਚੀ ਸਾਲਾ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ, ਨਾਨਕ ਸੱਚ ਤਹਿਨ ਸੱਚ, ਜੋ ਮਰ ਜਮੈ ਸੋ ਕਚ ਨਿਕਚ ਮਹਲਾ ਪਹਿਲਾ।
1: ਵੱਡੀ ਵਡਿਆਈ ਜਾ ਵੱਡਾ ਨਾਓ, ਵੱਡੀ ਵਡਿਆਈ ਜਾ ਸੱਚ ਨਿਆਓ, ਵੱਡੀ ਵਡਿਆਈ ਜਿਨੇ ਚਲਥਾਓ, ਵੱਡੀ ਵਡਿਆਈ ਜਾਣਿਆ ਲਾਓ, ਵੱਡੀ ਵਡਿਆਈ ਬੁਝੇ ਸਪਾਓ।

ਪੈ ਵਿੱਚ ਪੌਣ ਵੈ ਸਦਵਾਓ, ਪੈ ਵਿੱਚ ਲੈ ਲਗ ਦਰਿਆਓ, ਪੈ ਵਿੱਚ ਅਗਨ ਕੜੈ ਬੇਕਾਰ, ਪੈ ਵਿੱਚ ਧਰਤੀ ਦੱਬੇ ਪਹਾੜ, ਪੈ ਵਿੱਚ ਇਨਫਰੈ ਸਿਰ ਪਹਾਰ, ਪੈ ਵਿੱਚ ਰਾਜਾ ਧਰਮ ਦੁਆਰ, ਪੈ ਵਿੱਚ ਸੂਰਜ, ਪੈ ਵਿੱਚ ਚੰਦ ਕੋ ਕਰੋੜੀ ਚਲਤਨਾਂਤ, ਪੈ ਵਿੱਚ ਸਿਧ ਬੁਸਰੁਨਾਥ।

ਤੇਜੋ ਪੁੱਤ ਜਨਮ ਭਰਮਿਆ ਤਾ ਸਤਿਗੁਰ ਸਭ ਸੁਣਾਇਆ ਸਤਿਗੁਰ ਜਵਰਦਾਤਾ ਕੋਨੇ ਸਭ ਸੁਨੀ ਲੋਕ ਸਭਾ ਸਤਿਗੁਰ ਮਿਲਸ ਪਾਜਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ।

ਜਿਸਤੂ ਦੇਹ ਤਿਸ ਮਿਲ ਸਤਾਤ ਨੇ ਹਚ ਕਮਾਇਆ ਸਤਿਗੁਰ ਮਿਲ ਸਤ ਪਾਇਨ ਕੇ ਹਿਰਦਾ ਸਚ ਵਸਾਇਆ ਮੂਰਖ ਸਚ ਨਜਾਣ ਨੇ ਮਨ ਮੁਖ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ ਵਿੱਚ ਦੁਨੀਆਂ ਕਾਹੇ ਆਇਆ।

ਬਿਨਾਂ ਚਿੰਤਾ ਕੇ ਵਿਸ ਕਿਤਨੇ ਤੇ ਦੁਵੇ ਕੇ ਜਗਤ ਪਾਇਆ ਇੱਕ ਨਾ ਨੂੰ ਤੂੰ ਮੇਲੇ ਕੱਪ ਦਿਖਵਾਇਆ ਗੁਰ ਕਿਰਪਾ ਤੇ ਜਾਣ ਜਿੱਥੇ ਤੂੰ ਜਾ ਪੁਜਾਇਆ ਸਹਿਜ ਹੀ ਸੱਚ ਸਮਾਇਆ।

ਪੌੜੀ ਤੁਰੇ ਪਲਾਣੇ ਪੁਣ ਵੇਰ ਗਿਰ ਗਿਰ ਮਸਵਾਰਿਆ ਕੋਠੇ ਮੰਡ ਮਾਡਲੇ ਬਟਕਰ ਪਾਸਾਰਿਆ ਚੇਜ ਕਰਨ ਮਨ ਪਾਂਦਰ ਬੁੱਝਣਾ ਹਾਰਿਆ ਕਰਪੁਰ ਮਾਇਆ ਸਿਖਾਇਆ ਵੇਖ ਮਹਿਲਤ ਮਰਨ ਵਿਸਾਰਿਆ ਜਰਾ ਜੋ ਬਨ ਹਾਰਿਆ ਜਰਾ ਜੋ ਬਨ ਹਾਰਿਆ।

0: ਨਿਗੁਰਮੁਖ ਬੋਝਿਆ ਤਿਨਾ ਸੁਤਕ ਨਾਹੇ ਪੌੜੀ।
1: ਸਤਿਗੁਰ ਵੱਡਾ ਘਰ ਸਾਲਾ ਇਸ ਵਿੱਚ ਵਡਿਆ ਵਡਿਆਈਆਂ ਸਹਿ ਮੇਲੇ ਤਿੰਦਰਿਆਈਆਂ ਜਾ ਤਿਸ ਭਾਣਾ ਤਾਂ ਮਨ ਵਸਾਈਆ ਕਰੋ ਕੰਮ ਅਸਤਕ ਹੱਤਰ ਵਿੱਚ ਮਾਰ ਕੜਿਆ ਬੁਰਿਆ ਸਹਿ ਤੁੱਠੇ ਨੂੰ ਨਿਤ ਪਾਈਆਂ ਸਹਿ ਤੁੱਠੇ ਨੂੰ ਨਿਤ ਪਾਈਆਂ।

0: ਸਿਮਰਨ ਕਰ ਬਣਾ ਬਸੈ
1: ਪ੍ਰਭ ਕੇ ਸਿਮਰਨ ਦੁਖ ਜਮਨਸੈ
0: ਪ੍ਰਭ ਕੇ ਸਿਮਰਨ ਕਾਲ ਪਰ ਹਰੈ
1: ਪ੍ਰਭ ਕੇ ਸਿਮਰਨ ਦੁਸ਼ਮਣ ਧਰੈ
0: ਪ੍ਰਭ ਸਿਮਰਤ ਕਛ ਬਿਗਨ ਨਾ ਲਾਗੈ
1: ਪ੍ਰਭ ਕੇ ਸਿਮਰਨ ਆਂਦਨ ਜਾਗੇ
0: ਪ੍ਰਭ ਕੇ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੇ ਸੰਗ
1: ਸਰਨ ਦਾਨ ਨਾਨਕ ਹਰ ਰੰਗ
0: ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿੱਧ
1: ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੰਧ
0: ਪ੍ਰਭ ਕੇ ਸਿਮਰਨ ਜਪਤਾ ਪੂਜਾ
1: ਪ੍ਰਭ ਕੇ ਸਿਮਰਨ ਮਿਨਸੇ ਦੂਜਾ
0: ਪ੍ਰਭ ਕੇ ਸਿਮਰਨ ਤੀਰਥ ਸੁਨਾਨੀ
1: ਪ੍ਰਭ ਕੇ ਸਿਮਰਨ ਦਰਗੇ ਮਾਨੀ
0: ਪ੍ਰਭ ਕੇ ਸਿਮਰਨ ਹੋਏ ਸੋ ਭਲਾ
1: ਪ੍ਰਭ ਕੇ ਸਿਮਰਨ ਸਫਲ ਭਲਾ
0: ਸੇ ਸਿਮਰੇ ਜਿਨ ਆਪ ਸਮਰਾਏ
1: ਨਾਨਕ ਤਾਕੇ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ
1: ਪ੍ਰਭ ਕੇ ਸਿਮਰਨ ਉਦਰੇ ਮੂਚਾ
0: ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੇ ਸਿਮਰਨ ਸਭ ਕੁਛ ਸੁਝੈ
0: ਪ੍ਰਭ ਕੇ ਸਿਮਰਨ ਨਾਹੀ ਜਮ ਤਰਾਸਾ
1: ਪ੍ਰਭ ਕੇ ਸਿਮਰਨ ਪੂਰਨ ਆਸਾ
0: ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ ਰਿਧ ਮੈ ਸਮਾਏ
0: ਪ੍ਰਭ ਜੀ ਬਸੇ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰੇ ਸੇ ਤਨਵੰਤੇ
1: ਪ੍ਰਭ ਕੋ ਸਿਮਰੇ ਸੇ ਪਤਵੰਤੇ
0: ਪ੍ਰਭ ਕੋ ਸਿਮਰੇ ਸੇ ਜਨ ਪਰਵਾਨ
1: ਪ੍ਰਭ ਕੋ ਸਿਮਰੇ ਸੇ

0: ਜਨ ਕੀ ਮੰਗੇ ਰਵਾਲਾ,
1: ਪ੍ਰਭ ਕੋ ਸਿਮਰੇ ਸੇ ਪਾਰੋਪਕਾਰੀ,
0: ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ,
1: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ,
0: ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੇ,
1: ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ,
0: ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ,
1: ਪ੍ਰਭ ਕੋ ਸਿਮਰੇ ਤਿਨ ਆਨੰਦ ਕਨੇਰੇ,
0: ਪ੍ਰਭ ਕੋ ਸਿਮਰੇ ਵਸੇ ਹਰ ਨੇਰੇ,
1: ਸੰਤ ਕਿਰਪਾ ਤੇ ਅਣਦਿਨ ਜਾਗ,
0: ਨਾਨਕ ਸਿਮਰਨ ਪੂਰੇ ਭਾਗ,
1: ਪ੍ਰਭ ਕੇ ਸਿਮਰਨ ਕਾਰਜ ਪੂਰੇ,
0: ਪ੍ਰਭ ਕੇ ਸਿਮਰਨ ਕਬੂ ਨਾ ਝੂਰੇ,
1: ਪ੍ਰਭ ਕੇ ਸਿਮਰਨ ਹਰ ਗੁਣ ਬਾਨੀ,
0: ਪ੍ਰਭ ਕੇ ਸਿਮਰਨ ਸਹਿਜ ਸਮਾਨੀ,
1: ਪ੍ਰਭ ਕੇ ਸਿਮਰਨ ਨਿਚਲ ਆਸਨ,
0: ਪ੍ਰਭ ਕੇ ਸਿਮਰਨ ਕਮਲ ਵਿਗਾਸਨ,
1: ਪ੍ਰਭ ਕੇ ਸਿਮਰਨ ਅਨਹਦ ਚੁਨਕਾਰ,
0: ਸੁਖ ਪ੍ਰਭ ਸਿਮਰਨ
1: ਸਿਮਰੇ ਸੇ ਜਨ ਜਿਨ ਕੋ ਪ੍ਰਮਾਇਆ,
0: ਨਾਨਕ ਦਿਲ ਜਨ ਸਰਨੀ ਪਿਆ,
1: ਹਰ ਸਿਮਰਨ ਕਰ ਭਗਤ ਪ੍ਰਗਟਾਏ,
0: ਹਰ ਸਿਮਰਨ ਲਗ ਵੇਦ ਪਾਏ,
1: ਹਰ ਸਿਮਰਨ ਪੈ ਸਿੱਧ ਜਤੀ ਦਾਤੇ,
0: ਹਰ ਸਿਮਰਨ ਨੀਚ ਉੱਠ ਜਾਤੇ,
1: ਹਰ ਸਿਮਰਨ ਧਾਰੀ ਸਭ ਧਰਨਾ,
0: ਸਿਮਰ ਸਿਮਰ ਹਰ ਕਾਰਨ ਕਰਨਾ,
1: ਹਰ ਸਿਮਰਨ ਕੀਓ ਸਗਲ ਆਕਾਰ।

0: ਜੈ ਮਾਤ ਪਿਤਾ ਸਤਮੀਤ ਨਾ ਭਾਈ
1: ਮਨੁਹਾ ਨਾਮ ਤੇਰੇ ਸੰਗ ਸਹਾਈ
0: ਜੈ ਮਹਾ ਭਿਆਨ ਦੂਤ ਜਮ ਦਲੇ
1: ਤੈ ਕੇਵਲ ਨਾਮ ਸੰਗ ਤੇਰੇ ਚੱਲੇ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਖਿਲ ਮਾਹੇ ਉਧਾਰੀ
0: ਨਾਨਕ ਪੁਨੇ ਚਰਨ ਕਰਤ ਨਹੀਂ ਧਰੇ
1: ਹਰ ਕੋ ਨਾਮ ਕੋਟ ਪਾਪ ਪਰ ਹਰੇ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੁਖ ਹਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀ
0: ਲਾਖ ਕਰੋਰੀ ਬੰਦਨਾ ਭਰੇ
1: ਹਰ ਕਾ ਨਾਮ ਜਪਤ ਨਿਸਤਰੈ
0: ਨਾਨਕ ਮਾਇਆ ਰੰਗ ਤਿੱਖ ਨਾ ਬਿਜਾਵੇ
1: ਹਰ ਕਾ ਨਾਮ ਜਪਤ ਅਗਾਵੇ
0: ਜਹ ਮਾਰਗ ਇਹੋ ਜਾਤ ਅਕੇਲਾ
1: ਤੈ ਹਰ ਨਾਮ ਸੰਗ ਹੋਤ ਸਹੇਲਾ
0: ਐਸਾ ਨਾਮ ਮਨ ਸਦਾ ਧਿਆਈਏ
1: ਨਾਨਕ ਗੁਰਮੁਖ ਕਰਮ ਗਤ ਪਾਈਏ
0: ਟੂਟਤ ਨਹੀਂ ਕੋਟ ਲੱਖ ਬਾਹੀ
1: ਨਾਮ ਜਪਤ ਤੈ ਪਾਰ ਪਰਾਹੀ
0: ਨਾਨਕ ਵਿਘਨ ਜਾਏ ਆਏ ਸੰਘਾਰੇ
1: ਹਰ ਕਾ ਨਾਮ ਤਤਕਾਲ ਉਧਾਰੈ
0: ਨਾਨਕ ਜੋਨ ਜਨਮੇ ਮਰ ਜਾਮ
1: ਨਾਮ ਜਪਤ ਪਾਵੇ ਵਿਸਰਾਮ
0: ਮੈਲਾ ਮਲ ਕਬੂ ਨਾ ਧੋਵੇ
1: ਹਰ ਕਾ ਨਾਮ ਕੋਟ ਪਾਪ ਹੋਵੇ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਏ ਸਾਧਕੇ ਸੰਗ
0: ਜੇ ਮਾਰ ਕੇ ਗਨ ਜਾਹੇ ਨਾ ਕੋਸਾ
1: ਹਰ ਕਾ ਨਾਮ ਉਹਾ ਸੰਗ ਤੋਸਾ
0: ਜੇ ਪੈਡੇ ਮਹਾਂਦ ਗਵਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਤੇ ਰੋਕੋ ਨਾ ਸਿਆਨੋ
1: ਹਰ ਕਾ ਨਾਮ ਤੈ ਨਾਲ ਪਛਾਣ
0: ਮਹਾ ਭਿਆਨ ਤਪਤ ਬਹੁ ਕਾਮ
1: ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਤ੍ਰਿਖਾ ਮਨ ਤੁਜ ਅਕਰਖੇ
1: ਤੈ ਨਾਨਕ ਹਰ ਹਰਿ ਅੰਮ੍ਰਿਤ ਵਰਖੇ।

0: ਹਰ ਜਸ ਕਰਤ ਸੰਤ ਦਿਨ ਰਾਤ,
1: ਹਰ ਹਰ ਔਖਦ ਸਾਧਕ ਮਾਤ,
0: ਹਰ ਜਨ ਕੇ ਹਰ ਨਾਮ ਨਿਧਾਨ,
1: ਹਰ ਬ੍ਰਹਮ ਜਨ ਕੀਨੋ ਦਾਨ,
0: ਮਨ ਤਨ ਰੰਗ ਰਤੇ ਰੰਗ ਏਕੇ,
1: ਨਾਨਕ ਜਨ ਕੈ ਬਿਨਤ ਬਵੇਕੈ,
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ,
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ,
0: ਹਰ ਕਾ ਨਾਮ ਜਨ ਕਾ ਰੂਪ ਰੰਗ,
1: ਹਰ ਨਾਮ ਜਪਤ ਕਾ ਪਰੈ ਨ ਭੰਗ,
0: ਹਰ ਕਾ ਨਾਮ ਜਨ ਕੀ ਵਡਿਆਈ,
1: ਹਰ ਕੈ ਨਾਮ ਜਨ ਸੋਭਾ ਪਾਈ,
0: ਹਰ ਕਾ ਨਾਮ ਜਨ ਕੋ ਭੋਗ ਜੋਗ,
1: ਹਰ ਨਾਮ ਜਪਤ ਕਛ ਨਾਹੀ ਵਿਯੋਗ,
0: ਰਾਤਾ ਹਰ ਨਾਮ ਕੀ ਸੇਵਾ,
1: ਨਾਨਕ ਪੂਜੈ ਹਰ ਹਰ ਦੇਵਾ,
0: ਹਰ ਹਰ ਜਨ ਕੇ ਮਾਲਕ ਜੀਨਾ,
1: ਹਰ ਤਨ ਜਨ ਕੋ ਆਪ ਪ੍ਰਭ ਦੀਨਾ,
0: ਹਰ ਹਰ ਜਨ ਕੇ ਓਟ ਸਤਾਨੀ,
1: ਹਰ ਪ੍ਰਤਾਪ ਜਨ ਅਵਰ ਨ ਜਾਣੀ,
0: ਪੋਤ ਪੋਤ ਜਨ ਹਰ ਰਸ ਰਾਤੇ,
1: ਸੁਨ ਸਮਾਧ ਨਾਮ ਰਸ ਮਾਤੇ,
0: ਆਠ ਪਹਿਰ ਜਨ ਹਰ ਹਰ ਜਪੇ,
1: ਹਰ ਕਾ ਭਗਤ ਪ੍ਰਗਟ ਨਹੀਂ ਛਪੈ,
0: ਹਰ ਕੀ ਭਗਤ ਮੁਕਤ ਭਉ ਕਰੇ,
1: ਨਾਨਕ ਜਨ ਸੰਗ ਕੀਤੇ ਤਰੇ,
0: ਪਾਰ ਜਾਤੇ ਹੋ ਹਰ ਕੋ ਨਾਮ,
1: ਗਾਮ ਦੇਨ ਹਰ ਹਰ ਗੁਣ ਗਾਮ,
0: ਸਭ ਤੇ ਉੱਤਮ ਹਰ ਕੀ ਕਥਾ,
1: ਨਾਮ ਸੁਣਤ ਦਰ ਦੁਖ ਲਥਾ,
0: ਨਾਮ ਕੀ ਮਹਿਮਾ ਸੰਤ ਰਿਦ ਵਸੇ,
1: ਸੰਤ ਪ੍ਰਤਾਪ ਦੁਰਤ ਸਭ ਨਸੈ,
0: ਸੰਤ ਕਾ ਸੰਗ ਬੜ ਭਾਗੀ ਪਾਈਏ।

0: ਲਖਮੀ ਫਰੈਚਰ ਜੀਵੈ
1: ਮਹਾਦਾਸ ਤਪੀ ਸਰਥੀ ਵੈ
0: ਅਗਨ ਮਾਹੇ ਹੋਮਤ ਪ੍ਰਾਨ ਨਿਉਲੀ ਕਰਮ ਕਰੈ ਬਹੁ ਆਸਨ
1: ਜੈਨ ਮਾਰਗ ਸੰਜ ਮਤ ਸਾਧਨ
0: ਨਿਮਖ ਨਿਮਖ ਕਰ ਸਰੀਰ ਕਟਾਵੈ
1: ਤਾਪੀ ਹੋਮੈ ਮੈ ਨ ਜਾਵੇ
0: ਹਰ ਕੇ ਨਾਮ ਸੰਸਰ ਕਛ ਨਾਹਿ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹਿ
0: ਮਨ ਕਾਮਨਾ ਤੀਰਥ ਦੇ ਛੁਟੈ
1: ਗਰਗ ਮਾਨਾ ਮੰਤੇ ਹੁਟੈ
0: ਸੋਚ ਕਰੈ ਦਿਨ ਅਰ ਰਾਤ
1: ਮਨ ਕੀ ਮੈਲ ਨ ਤੰਤੇ ਜਾਤ
0: ਇਸ ਦੇ ਹੀ ਕੋ ਬਹੁ ਸਾਧਨਾ ਕਰੈ
1: ਮਨ ਤੇ ਕਬੂ ਨ ਲਿਖਿਆ ਧਰੇ
0: ਜਲ ਤੋ ਵਹਿ ਬਹੁ ਦੇਹ ਅਨੀਤ
1: ਸੁਧ ਕਾ ਹੋਏ ਕਾਚੀ ਪੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ
1: ਨਾਨਕ ਨਾਮ ਉਦਰੇ ਪਤਿਤ ਬਹੁ ਮੂਚ
0: ਬਹੁਤ ਸਿਆਣਪ ਜਮਕਾ ਭਉ ਵਿਆਪੈ
1: ਅਨੇਕ ਜਤਨ ਕਰ ਤ੍ਰਿਸ਼ਨਾ ਧਰਾਪੈ
0: ਭੇਖ ਅਨੇਕ ਅਗਨ ਨਹੀਂ ਬੁਝੈ
1: ਕੋਟ ਪਾਪ ਕਰੇ ਨਹੀਂ ਸਿਜੈ
0: ਛੂਟਸ ਨਾਹੀ ਉਪਾਇਆਲ
1: ਮੋਹੇ ਵਿਆਪੇ ਮਾਇਆ ਜਾਲ
0: ਅਵਰ ਕਰਤੂਤ ਸਗਲੀ ਜਮ ਡਾਨੈ
1: ਗੋਬਿੰਦ ਭਜਨ ਨਹੀਂ ਮਾਨੇ
0: ਹਰ ਕਾ ਨਾਮ ਜਪਤ ਦੁਖ ਜਾਏ
1: ਨਾਨਕ ਬੋਲੇ ਸਹਿਜ ਸੁਭਾਏ।

0: ਗਰਭ ਅਗਨ ਮੈਂ ਜਿਨੇ ਅਪਾਰਿਆ
1: ਵਿਸਤਾ ਤੁਝੇ ਪਿਆਰੇ ਦੂਧ
0: ਪਰ ਜੋਵਨ ਭੋਜਨ ਸੁਖ ਸੂਦ
1: ਬਿਰਧ ਪਿਆਸ ਉਪਰ ਸਖ ਸੈਨ
0: ਮੁਖ ਪਿਆਉ ਬੈਠ ਕੋ ਦੈਨ
1: ਨਿਰਗੁਣ ਗੁਣ ਕਸ਼ੁ ਨ ਬੂਜੇ
0: ਬਖਸ਼ ਲਿਓ ਤੋ ਨਾਨਕ ਸੀਜੈ
1: ਜੇ ਪ੍ਰਸਾਦ ਧਰ ਉਪਰ ਸੁਖ ਵਸੈ
0: ਸਤ ਪ੍ਰਾਤ ਮੀਤ ਬੰਤਾ ਸੰਗ ਹਸੈ
1: ਜੇ ਪ੍ਰਸਾਦ ਪੀਵੇ ਸੀਤਲ ਜਲਾ
0: ਸੁਖਦਾਈ ਪਵਨ ਭਾਵ ਕਮੁਲਾ
1: ਜੇ ਪ੍ਰਸਾਦ ਭੋਗੇ ਸਭ ਰਸਾ
0: ਸਗਲ ਸਮਗਰੀ ਸੰਗ ਸਾਥ ਵਸਾ
1: ਜੀਨੇ ਹੱਥ ਪਾਵ ਕਰਨ ਨੇਤਰ ਰਸਨਾ

0: ਸੰਗ ਰਚੇ
1: ਸਾਚ ਸੋੜ ਜੂ ਸੰਗ ਮਚੈ
0: ਜੋ ਛੱਡਣਾ ਸੋ ਆਸਪਰ ਕਰ ਮਾਨੇ
1: ਜੋ ਹੋਵਨ ਸੋ ਦੂਰ ਪਰਾਨੇ
0: ਜੋੜ ਜਾਏ ਤਿਸਕਾ ਸਰਮ ਕਰੇ
1: ਸੰਗ ਸਹਾਈ ਤਿਸ ਪਰ ਹਰੇ
0: ਚੰਦਰ ਲੇਪ ਉਤਾਰੇ ਤੋਏ
1: ਕਰਦਾ ਪ੍ਰੀਤ ਪ੍ਰਸੰਨ ਸੰਗ ਹੋਏ
0: ਅੰਧ ਕੂਪ ਮੈਂ ਪਤਿਤ ਬਿਕਰਾਲ
1: ਨਾਨਕ ਕਾਢ ਲਿਓ ਪ੍ਰਭ ਦਿਆਲ
0: ਪਸੂ ਕੀ ਮਾਨਸ ਜਾਤ
1: ਲੋਕ ਵਿਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ
1: ਚਰਚ ਨਹੀਂ ਕਛ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸਨਾਨ
1: ਅੰਤਰ ਵਿਆਪੈ ਲੋਭ ਸਮਾਨ
0: ਅੰਤਰ ਅਗਨ ਬਾਹਰ ਤਨ

0: ਦੀਨ ਬੇਨਤੀ ਕਰੇ
1: ਨਾਨਕ ਤੁਮਰੀ ਕਿਰਪਾ ਤਰੇ
0: ਰੰਗ ਸਹਾਇ ਸੋ ਆਵੇ ਨਾ ਚੀਤ
1: ਜੋ ਪੈਰ ਆਈ ਤਾ ਸਿਉ ਪ੍ਰੀਤ
0: ਕੇ ਗ੍ਰਹਿ ਪੀਤਰ ਵਸੈ
1: ਆਨੰਦ ਕੇਲ ਮਾਇਆ ਰੰਗ ਰਸੈ
0: ਦ੍ਰਿੜ ਕਰ ਮਾਨੇ ਮਨੇ ਪ੍ਰਤੀਤ
1: ਕਾਲ ਨਾ ਆਵੇ ਮੂੜੇ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹ
1: ਝੂਠ ਵਿਕਾਰ ਮਹਾ ਲੋਭ

0: ਸਰਬ ਸੁਖ ਤਾਹੁ ਮਨ ਭੁੱਠਾ,
1: ਜਿਨੇ ਆਪਣਾ ਹੁਕਮ ਮਨਾਇਆ,
0: ਸਰਬ ਥੋਕ ਨਾਨਕ ਤਿਨ ਪਾਇਆ,
1: ਆਪਣੀ ਦੇ ਰਾਸ
0: ਖਾਤ ਪੀਤ ਵਰਤੇ ਅੰਦੋਲਾਸ,
1: ਆਪਣੇ ਮਾਨ ਕਛ ਬਾਹਰ ਸਾਹ ਲੀ,
0: ਅਗਿਆਨੀ ਮਨ ਰੋਸ ਕਰੇ,
1: ਆਪਣੀ ਪ੍ਰਤੀਤ ਆਪ ਹੀ ਹੋਵੇ,
0: ਬਹੁਤ ਕਾ ਵਿਸ਼ਵਾਸ ਨਾ ਹੋਵੇ,
1: ਅੱਗੇ ਰਾਖੇ
0: ਪ੍ਰਭ ਕੀ ਆਗਿਆ ਮਾਨੇ ਮਾਥੇ,
1: ਜੇ ਚੌਗਨ ਕਰੇ ਨਿਹਾਲ,
0: ਨਾਨਕ ਸਾਹਿਬ ਸਦਾ ਦਿਆਲ,
1: ਨਾਨਕ ਪਾਤ ਮਾਇਆ ਕੇ ਹੇਤ,
0: ਸਰ ਪਰ ਹੋਤ ਜਾਨ ਅਨੇਤ,
1: ਕਿਰਪਾ
0: ਨਾਨਕ ਆਪ ਲੈ ਲਾਈ,
1: ਤਨ ਤਨ ਕੁਟੰਬ ਸਵਾਇਆ,
0: ਮਿਥਿਆ ਹਉਮੈ ਮਮਤਾ ਮਾਇਆ,
1: ਮਿਥਿਆ ਰਾਜ ਜੁਗਨ ਤਨ ਮਾਲ,
0: ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਰੰਗ ਸੰਗ ਮਾਇਆ ਪੇ ਖਸਤਾ,
1: ਮਿਥਿਆ ਤ੍ਰੋਹ ਮੋਹ ਅਭਿਮਾਨ,
0: ਮਿਥਿਆ ਆਪਸ ਉਪਰ ਕਰਤ ਗਮਾਨ,
1: ਗਲਤ ਸਾਧਕੀ ਸਰਨ,
0: ਨਾਨਕ ਜਪ ਜਪ ਜੀਵੈ ਹਰ ਕੇ ਚਰਨ,
1: ਮਿਥਿਆ ਸਰਮ ਪਰ ਨਿੰਦਾ ਸੁਣੇ,
0: ਮਿਥਿਆ ਹਸਤ ਪਰ ਦਰ ਕੋਹਿ ਰਹੇ,
1: ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੋਪਾਦ,
0: ਮਿਥਿਆ ਰਸਨਾ ਭੋਜਨ ਅਨ ਸਵਾਦ,
1: ਮਿਥਿਆ ਚਨ ਪਰ ਪਕਾਰ ਕਿਉ ਧਾਵੇ,
0: ਮਿਥਿਆ ਮਨ ਪਰ ਲੋਭ ਲਭਾਵੇ,
1: ਮੇਘ
0: ਬਿਨਾ ਜੋ ਖੇਤੀ ਜਾਏ,
1: ਗੋਬਿੰਦ ਭਜਨ ਵਿਰਥੇ ਜਗ ਕਾਮ,
0: ਜੋ ਕਿਰਪਨ ਕੇ ਨਿਰਾਰਥ ਦਾਮ, ਨਾਨਕ ਤਾਕੇ ਬਲ ਬਲ ਜਾਓ,
1: ਰਹਿਤ ਅਵਰ ਕਛ ਅਵਰ ਕਮਾਵਤ,
0: ਮਨ ਨਹੀਂ ਪ੍ਰੀਤ ਮੁਖੋਂ ਗੰਡ ਲਾਵਤ,
1: ਨਨਹਾਰ ਪ੍ਰਭੂ ਪਰਵੀਨ,
0: ਬਾਹਰ ਪੇਖ ਨ ਕਾਹੂ ਪੀਨ,
1: ਅਵਰ ਅਵਦੇਸੇ ਆਪ ਨਾ ਕਰੇ,
0: ਆਵਤ ਜਾਵਤ ਜਨਮੇ ਮਰੇ,
1: ਤਿਸਕੇ ਅੰਤਰ ਬਸੇ ਨਿਰੰਕਾਰ,
0: ਤਿਸਕੀ ਸਿੱਖ ਧਰੇ ਸੰਸਾਰ,
1: ਤੂੰ ਪਾਨੇ ਤਿਨ ਪ੍ਰਭ ਜਾਤਾ,
0: ਨਾਨਕ ਕੁੰਜਨ ਚਰਨ ਪ੍ਰਾਤਾ,
1: ਬੇਨਤੀ ਪਾਰ ਪ੍ਰਭ ਸਭ ਜਾਣੇ,
0: ਆਪਣਾ ਕੀਆ ਆਪੇ ਮਾਨੇ, ਕਿਸੇ ਦੂਰ ਜਨਾਵਤ ਕਿਸੇ ਬਜਾਵਤ ਨੇਰਾ,
1: ਆਪ ਸਿਆਣਪ ਸਗਲ ਤੇ ਰਹਿਤ,
0: ਸਭ ਜਾਣੇ ਆਤਮ ਕੀ ਰਹਿਤ,

0: ਪ੍ਰਸਾਦ ਅਰੋ ਕੰਚਨ ਦੇਹੀ
1: ਲਿਵ ਲਾਵੋ ਤਿਸ ਰਾਮ ਸੁਨੇਹੀ
0: ਪ੍ਰਸਾਦ ਤੇਰਾ ਓਲਾ ਰਹਿਤ
1: ਮਨ ਸੁਖ ਪਾਵੇ ਹਰ ਹਰ ਜਸ ਕਹਿਤ
0: ਪ੍ਰਸਾਦ ਤੇਰੇ ਸਗਲ ਛਿੱਦਰ ਢਾਕੈ
1: ਮਨ ਸਾਨੀ ਪਰ ਠਾਕਰ ਪ੍ਰਭ ਧਾਕੈ
0: ਪ੍ਰਸਾਦ ਤੁਝ ਕੋ ਨਾ ਪਹੁੰਚੈ
1: ਮਨ ਸਾਸ ਸਾਸ ਸਿਮਰੋ ਪ੍ਰਭੂਚੇ
0: ਪ੍ਰਸਾਦ ਭਾਈ ਦੁਰਲਭ ਦੇਹ
1: ਨਾਨਕ ਤਾਕੀ ਭਗਤ ਕਰੇ
0: ਜੈ ਪ੍ਰਸਾਦ ਭੂਖਨ ਪਹਿਰੀਜੈ
1: ਮਨ ਤੇ ਸਿਮਰਤ ਕਿਉ ਆਲਸ ਕੀਜੈ
0: ਪ੍ਰਸਾਦ ਅਸ ਹਸਤ ਸਵਾਰੀ
1: ਮਨ ਤੇ ਪ੍ਰਭ ਕੋ ਕਰੂ ਨਾਮ ਸਾਰੀ
0: ਪ੍ਰਸਾਦ ਬਾਗ ਮਿਲਖ ਧਨਾ
1: ਰਾਖ ਪਰੋਏ ਪ੍ਰਭ ਆਪਣੇ ਮਨਾ
0: ਤੇਰੀ ਮਨ ਬੰਤ ਬਣਾਈ
1: ਉਠ ਬੈਠ ਸਦਾ ਸੇ ਧਿਆਈ
0: ਸੇ ਧਿਆਏ ਜੋ ਇੱਕ

0: ਸਾਸਨੇ ਕਰਨਾਦ
1: ਜੈ ਪ੍ਰਸਾਦ ਮੇਰੀ ਬਿਸਮਾਦ
0: ਪ੍ਰਸਾਦ ਬੋਲੇ ਅੰਮ੍ਰਿਤ ਰਸਨਾ
1: ਜੈ ਪ੍ਰਸਾਦ ਸੁਖ ਸਹਿਜ ਦੇ ਬਸਨਾ
0: ਪ੍ਰਸਾਦ ਹਸਤ ਕਰ ਚਲ ਹੈ
1: ਜੈ ਪ੍ਰਸਾਦ ਸੰਪੂਰਨ ਫਲ ਹੈ
0: ਪ੍ਰਸਾਦ ਪਰਮ ਗਤ ਪਾਵ ਹੈ
1: ਜੈ ਪ੍ਰਸਾਦ ਸੁਖ ਸਹਿਜ ਸਮਾਵ ਹੈ
0: ਐਸਾ ਪ੍ਰਭ ਤਿਆਗ ਵਰਕਤ ਲਾਗੋ
1: ਗੁਰ ਪ੍ਰਸਾਦ ਨਾਨਕ ਮਨ ਜਾਗੋ
0: ਪ੍ਰਸਾਦ ਤੂੰ ਪ੍ਰਗਟ ਸੰਸਾਰ
1: ਇਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ
0: ਪ੍ਰਸਾਦ ਤੇਰਾ ਪ੍ਰਤਾਪ
1: ਜਾਪ
0: ਪ੍ਰਸਾਦ ਤੇਰੇ ਕਾਰਜ ਪੂਰੇ
1: ਤਿਸੇ ਜਾਨ ਮਨ ਸਦਾ ਹਜੂਰੇ
0: ਪ੍ਰਸਾਦ ਤੂੰ ਪਾਵੇਂ ਸਾਚ
1: ਰੇ ਮਨ ਮੇਰੇ ਤੂੰ ਤਾਂ ਸਿਉ ਰਾਜ
0: ਪ੍ਰਸਾਦ ਸਭ ਕੀ ਗਤ ਹੋਏ
1: ਨਾਨਕ ਜਾਪ ਜਪੈ ਜਪ ਸੋਏ
0: ਆਪ ਜਪਾਏ ਜਪੈ

0: ਸਾਧ ਬੜਾਈ
1: ਨਾਨਕ ਸਾਧ ਪ੍ਰਭੂ ਬਨਿਹਾਈ
0: ਸਾਧ ਕੇ ਸੰਗ ਨ ਕਭੂ ਤਾਵੈ
1: ਸਾਧ ਕੇ ਸੰਗ ਸਦਾ ਸੁਖ ਪਾਵੈ
0: ਸਾਧ ਸੰਗ ਬਸਤਾ ਗੋਚਰ ਲਹੈ
1: ਸਾਧੂ ਕੇ ਸੰਗ ਅਜਰ ਸਹੈ
0: ਸਾਧ ਕੇ ਸੰਗ ਬਸੇ ਥਾਨ ਉੱਚੈ
1: ਸਾਧੂ ਕੇ ਸੰਗ ਮਹਿਲ ਪਹੁੰਚੈ
0: ਸੰਗ ਦ੍ਰਿੜੇ ਸਭ ਧਰਮ
1: ਸਾਧ ਕੇ ਸੰਗ ਕੇਵਲ ਪਾਰ ਬ੍ਰਹਮ
0: ਸੰਗ ਪਾਏ ਨਾਮ ਨਿਧਾਨ
1: ਨਾਨਕ ਸਾਧੂ ਕੇ ਕਰਬਾਨ
0: ਸੰਗ ਸਭ ਕੁਲ ਉਧਾਰੈ
1: ਸਾਧ ਸੰਗ ਸਾਜਨ ਮੀਤ ਕਟਮ ਨਿਸਤਾਰੈ
0: ਸਾਧੂ ਕੇ ਸੰਸੋ ਧਨ ਪਾਵੈ
1: ਜਿਸ ਧਨ ਤੇ ਸਭ ਕੋ ਬਰਸਾਵੈ
0: ਸਾਧ ਸੰਗ ਧਰਮ ਰਾਏ ਕਰੇ ਸੇਵਾ
1: ਸਾਧ ਕੇ ਸੰਗ ਸੋਪਾ ਸੁਰ ਦੇਵਾ
0: ਸਾਧੂ ਕੇ ਸੰਗ ਪਾਪ ਪਲਾਇਨ
1: ਸਾਧ ਸੰਗ ਅੰਮ੍ਰਿਤ ਗੁਣ ਗਾਏ
0: ਸਾਧ ਕੇ ਸੰਗ ਸਰਬ ਥਾਨ ਗਮ
1: ਨਾਨਕ ਸਾਧ ਕੇ ਸੰਗ ਸਭ ਲਜਨਾਮ
0: ਸਾਧ ਕੇ ਸੰਗ ਨਹੀਂ ਕਛ ਕਾਲ
1: ਦਰਸ਼ਨ ਭੇਟ ਧੋਤ ਨਿਹਾਲ
0: ਸਾਧ ਕੇ ਸੰਗ ਕਲੁਖਤ ਹਰੈ
1: ਸਾਧ ਕੇ ਸੰਗ ਨਰਕ ਪਰ ਹਰੈ
0: ਸਾਧ ਕੇ ਸੰਗ ਇਹਾ ਉਹਾ ਸੁਹੇਲਾ
1: ਸਾਧ ਸੰਗ ਵਿਸ਼ਰਤ ਹਰ ਮੇਲਾ
0: ਜੋ ਇੱਛੇ ਸੋਈ ਫਲ ਪਾਵੈ
1: ਸਾਧ ਕੇ ਸੰਗ ਨ ਵਿਰਥਾ ਜਾਵੈ
0: ਵਾਰ ਬ੍ਰਹਮ ਸਾਧ ਰਿਤ ਬਸੈ
1: ਨਾਨਕ ਉਤਰੈ ਸਾਧ ਸੁਣ ਰਸੈ
0: ਸਾਧ ਕੇ ਸੰਗ ਸੁਣੋ ਹਰ ਨਾਮ
1: ਸਾਧ ਸੰਗ ਹਰ ਕੇ ਗੁਣ ਗਾਓ
0: ਸਾਧ ਕੇ ਸੰਗ ਨ ਮੰਤੇ ਵਿਸਰੈ
1: ਸਾਧ ਸੰਗ ਸਰ ਪਰ ਨਿਸਤਰੈ
0: ਸਾਧ ਕੇ ਸੰਗ ਲਗੇ ਪ੍ਰਭ ਮੀਠਾ
1: ਸਾਧੂ ਕੇ ਸੰਗ ਘਟ ਘਟ ਡੀਠਾ
0: ਸਾਧ ਸੰਗ ਪਏ ਆਗਿਆਕਾਰੀ
1: ਸਾਧ ਸੰਗਤ ਪਈ ਹਮਾਰੀ
0: ਸਾਧ ਕੇ ਸੰਗ ਮਿਟੇ ਸਭ ਰੋਗ
1: ਨਾਨਕ ਸਾਧ ਭੇਟੇ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੇ
1: ਜੇਤਾ ਸੁਣੇ ਤੇਤਾ ਵਖਿਆਨੇ
0: ਸਾਧ ਕੀ ਉਪਮਾ ਤੇ ਗੁਣ ਤੇ ਦੂਰ
1: ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ
1: ਸਾਧ ਕੀ ਸੋਭਾ ਸਦਾ ਬੇਅੰਤ
0: ਸਾਧ ਕੀ

0: ਮਿਥਿਆ ਨਾਹੀ ਰਸਨਾ ਪਰਸ
1: ਮਨ ਮੈਂ ਮੇਰੀ ਗਦਰ ਰਜਨ ਦਾਸ
0: ਸਤਰੈ ਉਪਨਾ ਪੇਖੇ ਨੇਤਰ
1: ਸਾਰ ਕੀ ਚਹਿਲ ਸੰਤ ਸੰਗੇਤ
0: ਨ ਸੁਨੇ ਕਾਹੂ ਕੀ ਨਿੰਦਾ
1: ਸਭ ਤੇ ਜਾਣੇ ਆਪਸ ਕੋ ਮੰਦਾ
0: ਪ੍ਰਸਾਦ ਵਿਖਿਆ ਪਰ ਹਰੇ
1: ਮਨ ਕੀ ਵਾਸਨਾ ਮਨ ਤੇ ਟਰੇ
0: ਇੰਦਰੀ ਚਿੱਤ ਪੰਚ ਦੁਖ ਤੇ ਰਹਿਤ
1: ਨਾਨਕ ਕੋਟ ਮਦੇ ਕੋ ਐਸਾ ਪਰਸ
0: ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ
1: ਕੀ ਮਾਇਆ ਤੇ ਹੋਏ ਭਿੰਨ
0: ਕਰਮ ਕਰਤ ਹੋਵੇ ਨਹਿ ਕਰਮ
1: ਇਸ ਵੈਸ਼ਨੋ ਕਾ ਨਿਰਮਲ ਧਰਮ
0: ਬਾਹੂ ਫਲ ਕੀ ਇੱਛਾ ਨਹੀਂ ਵਾਚੇ
1: ਕੇਵਲ ਭਗਤ ਕੀਰਤਨ ਸੰਗ ਰਾਚੈ
0: ਮਨ ਅੰਤਰ ਸਿਮਰਨ ਗਪਾਲ
1: ਸਭ ਉਪਰ ਹੋਵਤ ਕਿਰਪਾਲ
0: ਦ੍ਰਿੜੇ ਅਵਰਾ ਨਾਮ ਜਪਾਵੇ
1: ਨਾਨਕ ਉਹ ਵੈਸ਼ਨੋ ਪਰਮ ਗਤ ਪਾਵੇ
0: ਭਗਵਤੀ ਭਗਵੰਤ ਭਗਤ ਕਾ ਰੰਗ
1: ਸਗਲ ਤਿਆਗੈ ਦੁਸ਼ਟ ਕਾ ਸੰਗ
0: ਤੇ ਵਿੰਸੇ ਸਗਲਾ ਭਰਮ
1: ਕਰ ਪੂਜੈ ਸਗਲ ਪਾਰ ਬ੍ਰਹਮ
0: ਸਭ ਸੰਗ ਪਾਪਾ ਮਲ ਖੋਵੇ
1: ਭਗਵਤੀ ਕੀ ਮਤ ਉਤਮ ਹੋਵੇ
0: ਭਗਵੰਤ ਕੀ ਟਹਿਲ ਕਰੇ ਨਿਤ ਨੀਤ
1: ਮਨ

0: ਸਰਸ ਪੀਵੇ,
1: ਉਸ ਪੰਡਿਤ ਕੇ ਉਪਦੇਸ਼ ਜਗ ਜੀਵੇ,
0: ਹਰ ਕੀ ਕਥਾ ਹਿਰਦੇ ਵਸਾਵੇ,
1: ਸੋ ਪੰਡਿਤ ਫਿਰ ਜੋ ਨਾਵੇ,
0: ਪ੍ਰਣ ਸਿਮਰਤ ਬੁਝੇ ਮੂਲ,
1: ਸੁਖ ਮੈਂ ਜਾਣੈ ਅਸਤੂਲ,
0: ਵਰਨਾ ਕੋ ਦੇ ਉਪਦੇਸ਼,
1: ਨਾਨਕ ਉਸ ਪੰਡਿਤ ਕੋ ਸਦਾ ਦੇਸ,
0: ਬੀਜ ਮੰਤਰ ਸਰਵ ਕੋ ਗਿਆਨ,
1: ਜੋ ਵਰਨਾ ਮੈਂ ਜਪੈ ਕੋ ਨਾਮ,
0: ਜੋ ਜਪੇ ਤਿਸ ਕੀ ਗਤ ਹੋਏ,
1: ਸਾਧ ਸੰਗ ਪਾਵੇ ਜਨ ਕੋਏ,
0: ਕਰ ਕਿਰਪਾ ਅੰਤਰ ਉਤਾਰੇ,
1: ਬਸ ਪ੍ਰੇਤ ਮੁਕਤ ਪਾਥਰ ਕੋ ਤਾਰੇ,
0: ਸਰਵ ਰੋਗ ਕਾ ਔਖਦ ਨਾਮ,
1: ਕਲਿਆਣ ਰੂਪ ਮੰਗਲ ਗੁਣ ਗਾਮ,
0: ਜੁਗਤ ਕਿਤੇ ਨਾ ਪਾਈਏ ਧਰਮ,
1: ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ,
0: ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ,
1: ਜਿਸ ਕਾ ਨਾਮ ਸਤ ਰਾਮ ਦਾਸ,
0: ਆਤਮ ਰਾਮ ਤਿਸ ਨਦਰੀ ਆਇਆ,
1: ਦਾਸ ਸੰਤਨ ਪਾਏ ਦਿਨ ਪਾਇਆ,
0: ਸਦਾ ਨਿਕਟ ਨਿਕਟ ਹਰ ਜਾਨ,
1: ਸੋ ਦਾਸ ਸਰ ਕੇ ਪਰਮਾਨ,
0: ਆਪਣੇ ਦਾਸ ਕੋ ਆਪ ਕਿਰਪਾ ਕਰੇ,
1: ਇਸ ਦਾਸ ਕੋ ਸਭ ਸੁਰਜੀ ਪਰੇ,
0: ਸਗਲ ਸੰਗ ਆਤਮ ਅਦਾਸ,
1: ਐਸੀ ਜੁਗਤ ਨਾਨਕ ਰਾਮ ਦਾਸ,
0: ਕੀ ਆਗਿਆ ਆਤਮ ਹਤਾਵੇ,
1: ਜੀਵਨ ਮੁਕਤ ਸੋ ਕਹਾਵੇ,
0: ਐਸਾ ਹਰਕ ਤੈਸਾ ਸੋਗ,
1: ਸਦਾ ਅਨੰਤ ਹੈ ਨਹੀਂ ਵਿਯੋਗ,
0: ਐਸਾ ਸਵਰਨ ਤੈਸੀ ਉਸ ਮਾਟੀ,
1: ਐਸਾ ਅੰਮ੍ਰਿਤ ਤੈਸੀ ਵਿਖਾਟੀ,
0: ਐਸਾ ਮਨ ਤੈਸਾ ਅਭਿਮਾਨ,
1: ਐਸਾ ਰੰਗ ਤੈਸਾ ਰਾਜਾਨ,
0: ਵਰਤਾਏ ਸਾਈ ਜੁਗਤ,
1: ਨਾਨਕ ਉਪਰ ਕਹੀਏ ਜੀਵਨ ਮੁਕਤ,
0: ਬਣਾ ਕੇ ਸਗਲੇ ਠਾਓ,
1: ਜਿਤ ਜਿਤ ਘਰ ਰੱਖੇ ਤੈਸਾ ਤਿਨ ਨਾਉ,
0: ਆਪੇ ਕਰਨ ਕਰਾਵਨ ਜੋਗ,
1: ਭਾਵੇ ਸੋਈ ਪੁਨ ਹੋਗ,
0: ਅਸਰਿਓ ਆਪ ਹੋਏ ਅੰਤ ਤਰੰਗ,
1: ਲਖੇ ਨਜਾਹੇ ਪਾਰ ਬ੍ਰਹਮ ਕੇ ਰੰਗ,
0: ਜੈਸੀ ਮਤ ਦੇ ਤੈਸਾ ਪ੍ਰਗਾਸ।

0: ਜਿਤ ਲਾਭ ਤਿਤ ਲਗਨਾ
1: ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ
0: ਕਈ ਕੋਟ ਸਿੱਧ ਜਤੀ ਜੋਗੀ
1: ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪੋ ਪਾਏ
1: ਕਈ ਕੋਟ ਪਾਥਰ ਬਿਰਖ ਨੇ ਪਜਾਏ
0: ਕਈ ਕੋਟ ਪਵਨ ਪਾਣੀ ਵੈ ਸੰਤਰ
1: ਕਈ ਕੋਟ ਦੇਸ ਕੂ ਮੰਡਲ
0: ਕਈ ਕੋਟ ਸਸੀਰ ਸੂਰਨ ਖਿਅਤਰ
1: ਕਈ ਕੋਟ ਦੇਵ ਦਾਨਵੇਂਦਰ ਸਿਰ ਸਤਰ
0: ਸਗਲ ਸਮੱਗਰੀ ਆਪਣੇ ਸੂਤ ਧਾਰੈ
1: ਨਾਨਕ ਜਿਸ ਦੇ ਸਾਵੇ ਜਿਸ ਦੇ

0: ਤਤ ਕੇ ਬੀਤੇ
1: ਸਦਾ ਨਿਹਾਰੇ ਕੋ ਨੇਤਰੇ
0: ਕਈ ਕੋਟ ਨਾਮ ਰਸ ਪੀਵਹਿ
1: ਅਮਰ ਭਏ ਸਤ ਸਦ ਹੀ ਜੀਵੇ
0: ਕਈ ਕੋਟ ਨਾਮ ਗੁਣ ਗਾਵਹਿ
1: ਆਤਮ ਰਸ ਸਭ

0: ਇਸ ਤਤਕਾਲ ਦੇ ਪ੍ਰਗਟਾਵੇ
1: ਕੋ ਆਪਣੀ ਕਰੇ ਬਖਸ਼ੀਸ਼
0: ਤਾ ਕਾ ਲੇਖਾ ਨਗਨੇ ਜਗਦੀਸ਼
1: ਪਿੰਡ ਸਭ ਤਿਸਕੀ ਰਾਸ
0: ਘਟ ਘਟ ਪੂਰ

ਸਰ ਕਿਹੋ ਦਰਵਾਲ ਕਬੂ ਭਿਖਾਰੀ ਨੀਚ ਕਾ ਸਾਜਾ ਕਬੂ ਭਲਾ ਭਲਾ ਕਹਾਵੇ ਗੁਰ ਪ੍ਰਸਾਦ ਨਾਨਕ ਸੱਚ ਕਹੇ ਪ੍ਰਭੂ ਮੋਨ ਧਾਰੀ ਲਾਵੇ ਧਿਆਨ ਕਬੂ ਸਿੱਧ ਸਾਧਕ ਮੁਖ ਗਿਆਨ ਜੋ ਪ੍ਰਭ

0: ਜੋਨ ਪਰਮਾਵੇ
1: ਜੋ ਕਰੇ ਗਮਾਨ
0: ਸੋ ਮੂਰਖਨ ਦਾ ਗਿਆਨ
1: ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੇ
0: ਨਾਨਕੀਆ ਮੁਕਤਾ ਕੇ ਸੁਖ ਪਾਵੇ
1: ਗਰਭੰਤਾ ਹੋਏ ਕਰ ਗਰਭਾਵੇ
0: ਤ੍ਰਿਣ ਸਮਾਨ ਕਾ ਸੰਗ ਨ ਜਾਵੇ
1: ਹੋ ਨਸ ਕਰ ਮਨੁੱਖ ਉੱਪਰ ਕਰੇ ਆਸ
0: ਹਰ ਭੀਤਰਤਾ ਕਾ ਹੋਏ ਵਿਨਾਸ
1: ਤੇ ਆਪ ਜਾਣੇ ਬਲਵੰਤ
0: ਖਿਨ ਮੈਂ ਹੋਏ ਜਾਏ ਪਸਮੰਤ
1: ਤੇਰਾ ਵਧੇ ਆਪ ਹੰਕਾਰੀ
0: ਧਰਮ ਰਾਏ ਤਿਸ ਕਰੇ ਖੁਆਰੀ
1: ਗੁਰ ਪ੍ਰਸਾਦ ਜਾ ਕਾ ਮਿਟੇ ਅਭਿਮਾਨ
0: ਸਭ ਨਾਨਕ ਦਰਗੇ ਪਰਵਾਨ
1: ਮੂਟ ਕਰਮ ਕਰੇ ਹੋ ਧਾਰੇ
0: ਸ਼ਰਮ ਪਾਵੇ ਸਗਲੇ ਵਿਰਥਾਰੇ
1: ਅਨਕ ਤਪੱਸਿਆ ਕਰੇ ਹੰਕਾਰ
0: ਨਰਕ ਸੁਰਗ ਫਿਰ ਫਿਰੇ ਅਵਤਾਰ
1: ਅਨਕ ਯਤਨ ਕਰ ਆਤਮ ਨਹੀਂ ਦਰਬੈ
0: ਹਰ ਦਰਗੇ ਕੋ ਕੈਸੇ ਗਵੈ
1: ਆਪਸ ਕਯੋ ਭਲਾ ਕਹਾਵੇ
0: ਜਿਸੇ ਭਲਾਈ ਨਿਕਟਣਾ ਆਵੇ
1: ਸਰਬ ਕੀ ਰੇਣ ਜਾ ਕਾ ਮਨ ਹੋਏ
0: ਕਹੋ ਨਾਨਕ ਤਾਕੀ ਨਿਰਮਲ ਸੋਏ
1: ਜਬ ਲਗ ਜਾਣੇ ਮੁਝਤੇ ਕੁਛ ਹੋਏ
0: ਤਬ ਇਸਕੋ ਸੁਖ ਨਾਹੀ ਕੋਏ
1: ਜਾਵੇ ਜਾਣੇ ਮੈਂ ਕਿਛ ਕਰਤਾ
0: ਤਬਲਾ ਗਰਭ ਜੋਨ ਮੈਂ ਫਿਰਤਾ
1: ਜਬ ਧਾਰੇ ਕਹੂੰ ਬੈਰੀ ਮੀਤ
0: ਤਬਲਾ ਨੇ ਚਲ ਨਾਹੀ ਚੀਤ
1: ਲਗ ਮੋਹ ਮਗਨ ਸੰਗ ਮਾਏ
0: ਤਬਲਗ ਧਰਮ ਰਾਏ ਦੇਸ ਜਾਏ
1: ਰਬ ਕਿਰਪਾ ਤੇ ਬੰਧਨ ਟੁੱਟੇ
0: ਗੁਰ ਪ੍ਰਸਾਦ ਨਾਨਕ ਹੋ ਛੁੱਟੇ
1: ਸਹਿਜ ਖੱਟੇ ਸਹਿਜ ਖੱਟੇ ਲੱਖ ਕਿਉਂ ਉੱਠਤਾ ਵੈ
0: ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ
1: ਨਾਨਕ ਭੋਗ ਵਿਖਿਆ ਕੈ ਕਰੇ
0: ਨਾ ਤਰਤਾਵੇ ਕਬ ਕਬ ਮਰੇ
1: ਬਿਨਾ ਸੰਤੋਖ ਨਹੀਂ ਕਉ ਰਾਜੇ
0: ਸੁਪਨ ਮਨੋਰਥ ਬਿਰਥੇ ਸਭ ਕਾਜੇ
1: ਨਾਮ ਰੰਗ ਸਰਬ ਸੁਖ ਹੋਏ
0: ਬਟ ਭਾਗੀ ਕਿਸੇ ਪ੍ਰਾਪਤ ਹੋਏ
1: ਨਨ ਕਰਾਵਨ ਆਪੇ ਆਪ
0: ਸਦਾ ਸਦਾ ਨਾਨਕ ਹਰ ਜਾਪ
1: ਨਨ ਕਰਾਵਨ ਕਰਨੇ ਹਾਰ
0: ਇਸਕੇ ਹਾਥ ਕਹਾ ਵਿਚਾਰ
1: ਦ੍ਰਿਸ਼ਟ ਕਰੇ ਤੈਸਾ ਹੋਏ
0: ਆਪੇ ਆਪ ਆਪ ਪ੍ਰਭ ਸੋਏ
1: ਸ਼ਕੀਨੋ ਆਪਸੋ ਆਪਣੇ ਰੰਗ
0: ਸਭ ਤੇ ਦੂਰ ਸਗੋਂ ਕੈ ਸੰਗ
1: ਜੇ ਦੇਖੇ ਕਰੇ ਵਿਵੇਕ
0: ਆਪੇ ਏਕ ਆਪੇ ਅਨੇਕ
1: ਕਰੇ ਨਾ ਵਿਨਸੇ ਆਵੇ ਨਾ ਜਾਏ
0: ਨਾਨਕ ਸਦ ਹੀ ਰਿਹਾ ਸਮਾਏ
1: ਆਪ ਪ੍ਰਦੇਸੇ ਸਮਝੇ ਆਪ
0: ਆਪੇ ਰਚਿਆ ਸਭ ਕੈ ਸਾਥ
1: ਆਪ ਕੀਨੋ ਆਪਣ ਵਿਸਥਾਰ
0: ਸਭ ਕੁਛ ਸਭ ਕਰਨੇ ਹਾਰ
1: ਤੇ ਭੈਣ ਕਹੋ ਕਿਛ ਹੋਏ
0: ਹਾਂ ਤਨੰਦਰ ਏਕੈ ਸੋਏ
1: ਆਪਣੇ ਚਲ ਤਾਪ ਕਰਨੇ ਹਾਰ
0: ਕੌਤਕ ਕਰੇ ਰੰਗ ਪਾਰ
1: ਮਨ ਮੈਂ ਆਪ ਮਨ ਆਪਣੇ ਮਾਹੇ
0: ਨਾਨਕ ਕੀਮਤ ਕਹਿ ਨਾ ਜਾਏ
1: ਸਤ ਸਤ ਸਤ ਪ੍ਰਭ ਸਵਾਮੀ
0: ਗੁਰ ਪ੍ਰਸਾਦ ਕਿਨੇ ਬਖਿਆਨੀ
1: ਸਚ ਸਚ ਸਚ ਸਭ ਕੀਨਾ
0: ਕੋਟ ਮਤੇ ਕਿਨੇ ਮਿਲੇ ਜੀਨਾ
1: ਭਲਾ ਭਲਾ ਭਲਾ ਤੇਰਾ ਰੂਪ
0: ਅਤ ਸੁੰਦਰ ਅਪਾਰ ਰੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ
0: ਘਟ ਘਟ ਸੁਣੀ ਸਰਨ

0: ਰੱਖੇ ਇੱਕੋ ਆਪ,
1: ਮਨ ਕੈ ਕਿਛ ਨਾਹੀ ਹਾਥ,
0: ਕਾ ਹੁਕਮ ਬੂਝ ਸੁਖ ਹੋਏ,
1: ਜਿਸਕਾ ਨਾਮ ਰਖ ਕੰਠ ਪਰੋਏ,
0: ਸਿਮਰ ਸਿਮਰ ਸਿਮਰ ਪ੍ਰਭ ਸੋਏ,
1: ਨਾਨਕ ਵਿਘਨ ਨ ਲਾਗੈ।

0: ਹਰ ਬਿੰਦ
1: ਹਰ ਕਰਮ ਸਰਬਨ ਹਰ ਕਥਾ
0: ਹਰ ਦਰ ਕੇ ਨਾਨਕ ਉਜਲ ਮਥਾ
1: ਭਾਗੀ ਤੇ ਜਨ ਜਗ ਮਾਹੇ
0: ਸਦਾ ਸਦਾ ਹਰ ਕੇ ਗੁਣ ਗਾਏ
1: ਨਾਮ ਨਾਮ ਜੋ ਕਰੈ ਵਿਚਾਰ
0: ਸੇ ਧਨਵੰਤ ਗਨੀ ਸੰਸਾਰ
1: ਤਨ ਮੁਖ ਬੋਲੇ ਹਰ ਮੁਖੀ
0: ਸਦਾ ਸਦਾ ਜਾਨੋ ਤੇ ਸੁਖੀ
1: ਏਕੋ ਏਕ ਏਕ ਪਛਾਣੇ
0: ਇਹ ਦੁੱਤ ਕੀ ਹੋ ਸੋਜੀ ਜਾਣੇ
1: ਨਾਮ ਸੰਗ ਜਿਸ ਕਾ ਮਨ ਮਾਨਿਆ
0: ਨਾਨਕ ਦਿਨੇ ਨਿਰੰਜਨ ਜਾਣਿਆ
1: ਪ੍ਰਸਾਦ ਆਪਣਾ ਪਸੁਜੈ
0: ਜਿਸ ਕੀ ਜਾਨੋ ਕ੍ਰਿਸ਼ਨਾ ਬੁਜੈ
1: ਸੰਗ ਹਰ ਹਰ ਜਸ ਕਹਿਤ
0: ਸਰਬ ਰੋਗ ਤੇ ਵਰਜਨ ਰਹਿਤ
1: ਨੰਦਨ ਕੀਰਤਨ ਕੇਵਲ ਬਖਿਆਨ
0: ਗ੍ਰਹਿਸਥ ਮੈਂ ਸੋਈ ਨਿਰਵਾਨ
1: ਉਪਰ ਜਿਸ ਜਨ ਕੀ ਆਸਾ
0: ਜਿਸ ਕੀ ਕਟੀਏ ਜਮ ਕੀ ਫਾਸਾ
1: ਹਰ ਬ੍ਰਹਮ ਕੀ ਜਿਸ ਮਨ ਭੂਖ
0: ਨਾਨਕ ਤਿਸੇ ਨ ਲਾਗੇ ਦੁਖ
1: ਕੋ ਹਰ ਪ੍ਰਭ ਮਨ ਚਿਤ ਆਵੇ
0: ਸੋ ਸੰਤ ਸੁਹੇਲਾ ਨਹੀਂ ਡਰਾਵੇ
1: ਪ੍ਰਭ ਆਪਣਾ ਕਿਰਪਾ ਕਰੇ
0: ਸੋ ਸੇਵਕ ਕੋ ਕਿਸ ਤੇ ਡਰੇ
1: ਐਸਾ ਸਾਥ ਐਸਾ ਦ੍ਰਿਸ਼ਟਾਇਆ
0: ਆਪਣੇ ਕਾਰਜ ਮੈਂ ਆਪ ਸਮਾਇਆ
1: ਸੋਧਤ ਸੋਧਤ ਸੋਧਤ ਸੀਜਿਆ
0: ਗੁਰ ਪ੍ਰਸਾਦ ਤਤ ਸਭ ਪੂਜਿਆ
1: ਜਬ ਦੇਖੋ ਤਬ ਸਭ ਕਿਛ ਮੂਲ

0: ਤਰਥਾਪ
1: ਸੀਨਾ ਹੀ ਕਿਸ਼ਖੰਡ
0: ਧਾਰਨ ਧਾਰਿਓ ਬ੍ਰਹਿਮੰਡ
1: ਲਖ ਭੇਵ ਪੁਰਖ ਪ੍ਰਤਾਪ
0: ਆਪ ਜਪਾਏ ਨਾਨਕ ਜਾਪ
1: ਪ੍ਰਭ ਜਾਤਾ ਸੁ ਸੋਭਾ ਬੰਤ
0: ਸਗਲ ਸੰਸਾਰ ਉਦਰੇ ਤਿਨ ਮੰਤ
1: ਕੇ ਸੇਵਕ ਸਗਲ ਉਧਾਰਨ
0: ਕੇ ਸੇਵਕ ਦੁਖ ਵਿਸਾਰਨ
1: ਕੇ ਮੇਲ ਲੈ ਕਿਰਪਾਲ
0: ਵਰਕਾ ਸਮਝਾ ਪੈ ਨਿਹਾਲ
1: ਸੇਵਾ ਸੋਈ ਲਾਗੈ
0: ਜਿਸ ਨੂੰ ਕਿਰਪਾ ਕਰੇ ਬੜ ਭਾਗੈ
1: ਨਾਮ ਜਪਤ ਪਾਵੈ ਵਿਸਰਾਮ
0: ਨਾਨਕ ਤੇ ਪੁਰਖ ਕੋ ਉਤਮ ਕਰਮਾਨ
1: ਕਿਛ ਕਰੈ ਸੁ ਪ੍ਰਭ ਕੈ ਰੰਗ
0: ਸਦਾ ਸਦਾ ਵਸੈ ਹਰ ਸੰਗ
1: ਸੁਭਾਏ ਹੋਵੈ ਸੋ ਹੋਏ
0: ਕਰਨੈ ਹਾਰ ਪਛਾਣੈ ਸੋਏ
1: ਪ੍ਰਭ ਕਾ ਕੀਆ ਜਨ ਮੀਠ ਲਗਾਨਾ
0: ਜੈਸਾ ਸਾ ਤੈਸਾ ਦ੍ਰਿਸ਼ਟਾਨਾ
1: ਜਿਸ ਤੇ ਉਪਜੈ ਤਿਸ ਮਾਹੇ ਸਮਾਏ
0: ਸੁਖ ਦਾਨ

0: ਜਿਸਮਨ ਮਾਹੇ,
1: ਤਿਸਤੇ ਬਿਰਥਾ ਕੋਈ ਨਾਹੇ,
0: ਮਨ ਮੇਰੇ ਸਦਾ ਹਰ ਜਾਪ,
1: ਅਵਨਾਸੀ ਪ੍ਰਭ ਆਪੇ ਆਪ,
0: ਕਿਆ ਕਛੂ ਨਾ ਹੋ।

0: ਪ੍ਰਸਾਦ ਟੁੱਟੇ ਹਾਂ ਰੋਗ,
1: ਨਾਨਕ ਸੋ ਜਨ ਸਦਾ ਰੋਗ,
0: ਅੰਦਰ ਕੋ ਥੰਮੇ ਥੰਮਣ,
1: ਜੋ ਗੁਰ ਕਾ ਸ਼ਬਦ ਮੰਨੇ ਅਸਥੰਮਣ,
0: ਬਖਾਨ ਨਾਭ ਚੜ੍ਹ ਤਰੈ,
1: ਪ੍ਰਾਣੀ ਗੁਰ ਚਰਨ ਲੜਕ ਨਿਸਤਰੈ,
0: ਜੋ ਅੰਧਕਾਰ ਦੀਪਕ ਪ੍ਰਗਾਸ਼,
1: ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ,

0: ਆਖੇਪ ਸੰਤੈ ਸੰਗ ਚਾਲ
1: ਅਵਰ ਤਿਆਗ ਵਿਖਿਆ ਜੰਜਾਲ
0: ਧਨ ਕਹੇ ਸਭ ਕੋਏ
1: ਮੁਖ ਉਜਲ ਹਰ ਦਰਗਹਿ ਸੋਏ
0: ਵਪਾਰ ਵਿਰਲਾ ਵਪਾਰ
1: ਨਾਨਕ ਤਾਕੇ ਸਦ ਬਲਿਹਾਰੇ
0: ਚਰਨ ਸਾਧ ਕੇ ਧੋਏ ਧੋਏ ਪੀਓ
1: ਹਰ ਪ੍ਰਸਾਦ ਕੋ ਆਪਣਾ ਜੀਓ
0: ਸਾਧ ਕੀ ਤੂਰ ਕਰੋ ਇਸ਼ਨਾਨ
1: ਸਾਧ ਉੱਪਰ ਜਾਈਏ ਕੁਰਬਾਨ
0: ਸੇਵਾ ਵਡ ਭਾਗੀ ਪਾਈਏ
1: ਸਾਧ ਸੰਗ ਹਰ ਕੀਰਤਨ ਗਾਈਏ
0: ਬਿਗੰਤੇ ਸਾਧੂ ਰਾਖੇ
1: ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ
0: ਉੱਠ ਗਏ ਸੰਤੇ ਦਾ ਰਾਇਆ
1: ਸਰਬ ਸੁਖ ਨਾਨਕ ਤੇ ਪਾਇਆ।

0: ਤੂੰ ਸਰਹੁਆ ਨਾ ਹੋਗ
1: ਜਨ ਸਦਾ ਸਦਾ ਦਿਨ ਰਹਿਣੀ
0: ਸਾਥੇ ਊਚ ਨਿਰਮਲੇ ਕਰਨੀ
1: ਕਿਰਪਾ ਜਿਸਕੋ ਨਾਮ ਦੀਆ
0: ਨਾਨਕ ਸੋ ਜਨ ਨਿਰਮਲ ਥੀਆ
1: ਜਾਕੇ ਮਨ ਗੁਰ ਕੀ ਪ੍ਰਤੀਤ
0: ਜਨ ਆਵੇ ਹਰ ਪ੍ਰਭ ਚੀਤ
1: ਭਗਤ ਸੁਣੀਏ ਤੈ ਲੋਏ
0: ਜਾਕੇ ਹਿਰਦੇ ਕੋ ਹੋਏ
1: ਸੱਚ ਕਰਨੀ ਸੱਚ ਤਾ ਕੀ ਰਹਿਤ
0: ਸੱਚ ਹਿਰਦੇ ਸਤਮੁਖ ਕਹਿਤ

ਸਰਵਣਾ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਪੁਰਖ ਸਤ ਕੇਵਲ ਪ੍ਰਧਾਨ ਸਤ ਪੁਰਖ ਸਭ ਮਾਹੇ ਸਮਾਣੀ ਮੂਲ ਸਤ ਸਤ ਉਤਪਤ ਜਿਸੇ ਬਜਾਏ ਤਿਸੇ ਸਭ ਭਲੀ

ਆਪੇ ਜਾਣੇ ਆਪਣੀ ਮਿਤ ਗਤ ਅਵਰ ਨ ਬੂਝ ਕਰ ਵਿਚਾਰ ਨਾਨਕ ਗਤ ਸੁਭਾਵੇ ਸੋ ਵਰਤੀਆ।

0: ਕਰਨ ਸਤ ਸਤ ਪਰਸਨ ਹਾਰ
1: ਪੂਜਾ ਸਤ ਸਤ ਸੇਵਦਾਰ
0: ਦਰਸਨ ਸਤ ਸਤ ਵੇਖਣ ਹਾਰ
1: ਨਾਮ ਸਤ ਸਤ ਧਿਆਵਨ ਹਾਰ
0: ਆਪ ਸਤ ਸਤ ਸਭ ਧਾਰੀ
1: ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਭਗਤਾ
1: ਸਵਰਤ ਸਤ ਸਤ ਜਸ ਸੁਣਤਾ
0: ਪੂਜਨ ਹਰ ਕੋ ਸਤ ਸਭ ਹੋਏ
1: ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਦੇ ਹਿਰਦੇ ਜਿਨ ਮਾਨਿਆ
1: ਕੰਨ ਕਰਾਉਣ ਤਿਨ ਮੂਲ ਪਛਾਨਿਆ
0: ਕੇ ਹਿਰਦੇ ਵਿਸਵਾਸ ਪ੍ਰਭ ਆਇਆ
1: ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਤੇ ਨਿਰਭਉ ਹੋਏ ਵਸਾਨਾ
1: ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ
0: ਵਸਤ ਮੈਂ ਲੈ ਵਸਤ ਕਢਾਈ
1: ਆਖੋ ਪੈਨ ਨ ਕਹਿਣਾ ਜਾਈ
0: ਪੂਜੇ ਪੂਜਨ ਹਾਰ ਵਿਵੇਕ
1: ਨਾਰਾਇਣ ਗਿਰੇ ਨਾਨਕ ਏਕ
0: ਆਕਰ ਕਾ ਸੇਵਕ ਆਗਿਆਕਾਰੀ
1: ਆਕਰ ਕਾ ਸੇਵਕ ਸਦਾ ਪੁਜਾਰੀ
0: ਆਕਰ ਕੇ ਸੇਵਕ ਕੇ ਮਨ ਪ੍ਰਤੀਤ
1: ਆਕਰ ਕੇ ਸੇਵਕ ਕੀ ਨਿਰਮਲ ਰੀਤ
0: ਆਕਰ ਕੋ ਸੇਵਕ ਜਾਣੇ

0: ਵਡਾਈ
1: ਆਪਣੇ ਸੇਵਕੋ ਨਾਮ ਜਪਾਈ
0: ਆਪਣੇ ਸੇਵਕੀ ਆਪਤ ਰਾਖੇ
1: ਤਾਕੀ ਕਤਮਤ ਕੋਈ ਨ ਰਾਖੇ
0: ਪ੍ਰਭ ਕੇ ਸੇਵਕੋ ਕੋ ਨਾ ਪੁੱਛੇ
1: ਪ੍ਰਭ ਕੇ ਸੇਵਕ ਉੱਚੇ ਉੱਚੇ
0: ਜੋ ਪ੍ਰਭ ਆਪਣੀ ਸੇਵਾ ਲਾਇਆ
1: ਨਾਨਕ ਸੋ ਸੇਵਕ ਦਰ ਦਿਸ ਪ੍ਰਗਟਾਇਆ
0: ਕੀ ਕੀਰੀ ਮੈਂ ਕਲ ਰਾਖੇ
1: ਭਸਮ ਕਰੇ ਲਸਕਰ ਕੋਟ ਲਾਖੇ
0: ਜਿਸ ਕਾ ਸਾਸਨ ਕਾਢਤ ਆਪ
1: ਤਾਕੋ ਰਾਖ ਦੇ ਕਰ ਹਾਥ
0: ਮਾਨਸ ਜਤਨ ਕਰਤ ਬਹੁ ਭਾਤ
1: ਇਸ ਕੇ ਕਰਤਾ ਬੈਠੇ ਜਾਤ
0: ਸਾਰੇ ਨ ਰਾਖੇ ਅਵਰ ਨ ਕੋਏ
1: ਸਰਬ ਜੀਆ ਕਾ ਰਾਖਾ ਸੋਏ
0: ਰਾਹੇ ਸੋਚ ਕਰੇ ਰੇ ਪ੍ਰਾਣੀ
1: ਜਪ ਨਾਨਕ ਪ੍ਰਭ ਰਾਖੇ ਵਡਾਣੀ
0: ਬਾਰੰ ਬਾਰ ਬਾਰ ਪ੍ਰਭ ਜਪੀਏ
1: ਹੀ ਅਮਰਤੇ ਮੰਤਰ ਪੀਏ
0: ਨਾਮ ਰਤਨ ਜਨ ਗੁਰਮੁਖ ਪਾਇਆ
1: ਇਸ ਕੇ ਸ਼ਬਦ ਨਹੀਂ ਦਰਸਾਇਆ
0: ਨਾਮ ਤਨ ਨਾਮ ਰੂਪ ਰੰਗ
1: ਨਾਮ ਸੁਖਰ ਨਾਮ ਕਾ ਸੰਗ
0: ਨਾਮ ਰਸ ਜੋ ਜਨ ਤ੍ਰਿਪਤਾਨੇ
1: ਮਨ ਤਨ ਨਾਮੇ ਨਾਮ ਸਮਾਨੇ
0: ਉਠਤ ਬੈਠ ਸੋਵਤ ਨਾਮ
1: ਕਹੋ ਨਾਨਕ ਜਨ ਕੇ ਸਤਿ ਕਾਮ
0: ਬੋਲੋ ਜਾਜੇ ਬਾਦ

0: ਮੈਂ ਮਾ ਕੌਣ ਬਖਾਨੋ
1: ਇਸਾ ਹੁਣ ਕੈ ਕਨ ਜਾਨੋ
0: ਆਠ ਪਹਿਰ ਪ੍ਰਭ ਸੇ ਹਜੂਰੇ
1: ਓ ਨਾਨਕ ਸੇ ਜਨ ਪੂਰੇ
0: ਮਨ ਮੇਰੇ ਤਿਨ ਕੀ ਓਟ ਲੇਹੇ
1: ਮਨ ਤਨ ਆਪਣਾ ਤਿਨ ਜਨ
0: ਦੇ ਜਨ ਆਪਣਾ ਪ੍ਰਭੂ ਪਛਾਤਾ
1: ਸੋ ਜਨ ਸਰਬ ਦੁਖਾ ਦਾਤਾ
0: ਇਸ ਕੀ ਸਰਨ ਸਰਬ ਸੁਖ ਪਾਵੇ
1: ਇਸ ਕੈ ਦਾਸਾ ਪਾਪ ਮਿਟਾਵੇ
0: ਔਰ ਸਿਆਨ ਸਗਲੀ ਝਾੜ

0: ਪਲਟ ਪਾ ਗਈ ਹੈ।
1: ਸਤਿਗੁਰ ਸਿੱਖ ਹਲਤ ਪਲਤ ਸਵਾਰੈ,
0: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਵਾਰੈ।
1: ਗੁਰ ਕੈ ਗ੍ਰਹਿ ਸੇਵਕ ਜੋ ਰਹੈ,
0: ਗੁਰ ਕੀ ਆਗਿਆ ਮਨ ਮੈਂ ਸਹੈ।
1: ਆਪਸ ਕੋ ਕਰ ਕਛ ਨ ਜਨਾਵੈ,
0: ਹਰ ਹਰ ਨਾਮ ਹਿਰਦੇ ਸਤਿ ਆਵੈ।
1: ਮਨ ਵੇਚੈ ਸਤਿਗੁਰ ਕੈ ਪਾਸ,
0: ਸੇਵਕ ਕੇ ਕਾਰਜ ਰਾਸ।
1: ਸੇਵਾ ਕਰਤ ਹੋਏ ਨਹਿ ਕਾਮੀ,
0: ਤਿਸ ਕੋ ਹੋਤ ਪ੍ਰਾਪਤ ਸਵਾਮੀ।
1: ਆਪਣੀ ਕਿਰਪਾ ਜਿਸ ਆਪ ਕਰੇ,
0: ਨਾਨਕ ਸੋ ਸੇਵਕ ਗੁਰ ਕੀ ਮਤ ਲੈ।
1: ਇਸ ਵਿਸਵੇ ਗੁਰ ਕਾ ਮਨ ਮਾਨੈ,
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ।
1: ਸੋ ਸਤਿਗੁਰ ਜਿਸ ਹਿਰਦੈ ਹਰ ਨਾਉ,
0: ਅਨੇਕ ਵਾਰ ਗੁਰ ਕੋ ਬਲ ਜਾਓ।
1: ਸਰਬ ਨਿਦਾਨ ਜੀ ਕਾ ਦਾਤਾ,
0: ਆਠ ਪਹਿਰ ਪਾਰ ਬ੍ਰਹਮ ਰਗਰਾਤਾ।
1: ਬ੍ਰਹਮ ਜਨ ਜਨ ਮਹਿ ਪਾਰ ਬ੍ਰਹਮ,
0: ਏਕੇ ਆਪ ਨਹੀਂ ਕਛ ਭਰਮ।
1: ਸਹਿਸ ਸਿਆਣ ਪਲਿਆ ਨ ਜਾਈਐ,
0: ਨਾਨਕ

0: ਅੰਧਕਾਰ ਦੀਪਕ ਪਰਗਾਸੇ,
1: ਨਾਨਕ ਪਰਮਾ ਦੁਖ ਤੇ ਨਾਸੇ,
0: ਤਪਤ ਮਾਹੇ ਠਾਡ ਵਰਤਾਏ,
1: ਅੰਧ ਪਿਆ ਦੁਖ ਨਾਠੇ ਪਾਈ,
0: ਜਨਮ ਮਰਨ ਕੇ ਮਿਟੇ ਅੰਦੇਸੇ,
1: ਸਾਧੂ ਕੇ ਪੂਰਨ ਉਪਦੇਸੇ,
0: ਭੌਜੂ ਕਾ ਨਿਰਭਉ ਵਸੇ।

0: ਹਿਰਦੇ ਵਸੇ ਹਰ ਸੋਏ। ਸਿਮਰ ਸਿਮਰ ਸਦਾ ਸੁਖ ਪਾਓ, ਭਗਤ ਪਾਏ ਆਤਮ ਪ੍ਰਕਾਸ਼,
1: ਪਾਏ ਆਤਮ ਆਤਿਤ ਕਰ ਜਾਏ ਬਸੇ।

0: ਭਗਤ ਕਰੋ ਮਨ ਮੀਤ,
1: ਨਿਰਮਲ ਹੋਏ ਤੁਮਾਰੋ ਚੀਤ,
0: ਕਮਲ ਰਾਖੋ ਮਨ ਮਾਹੇ,
1: ਜਨਮ ਜਨਮ ਕੇ ਕਿਲ ਵਿਖ ਜਾਹੇ,
0: ਆਪ ਜਪੋ ਬਰਾ ਨਾਮ ਜਪਾਵੋ,
1: ਸੁਣਤ ਕਹਿਤ ਰਹਿਤ ਗਤ ਪਾਵੋ,
0: ਸਾਰ ਪੂਤ ਸਤ ਹਰ ਕੋ ਨਾਓ,
1: ਸਹਿ ਸਭਾਏ ਨਾਨਕ ਗੁਣ ਗਾਓ,
0: ਗੁਣ ਗਾਵਤ ਤੇਰੀ ਉਤਰ ਸਮੈਲ,
1: ਬਿਨ ਸਜਾਏ ਹਮੈ ਵਿਖ ਪੈਲ,
0: ਚਿੰਤ ਬਸੇ ਸੁਖ ਨਾਲ,
1: ਸਾਸ ਗਰਾਸ ਹਰ ਨਾਮ

0: ਹਰਸ ਪਾਵੇ ਬਿਰਲਾ ਕੋਏ,
1: ਜਾਖਿਆ ਸੇ ਜਨ ਤ੍ਰਿਪਤਾਨੇ,
0: ਪੂਰਨ ਪੁਰਖ ਨਹੀਂ ਡੋਲਾਨੇ,
1: ਉਬਰ ਭਰੇ ਪ੍ਰੇਮ ਰਸ ਰੰਗ,
0: ਉਪਜੇ ਚਾਓ ਸਾਧ ਕੈ ਸੰਗ,
1: ਸਰਨ ਆਨ ਸਭ ਤਿਆਗ,
0: ਅੰਤਰ

0: ਕਿਉਂ ਵਿਸਰੇ ਜੇ ਕੀ ਆ ਜਾਣੇ
1: ਵਿਸਰੇ ਜੇ ਨੇ ਸਭ ਕੁਛ ਦੀਆ
0: ਸੋ ਕਿਉਂ ਵਿਸਰੇ ਜੇ ਜੀਵਨ ਜੀਆ
1: ਵਿਸਰੇ ਜੇ ਅਗਨ ਮੈਂ ਰਾਖੇ
0: ਗੁਰ ਪ੍ਰਸਾਦ ਕੋ ਬਿਰਲਾ ਰਾਖੇ
1: ਵਿਸਰੇ ਜੇ ਵਿਖਤੇ ਕਾਢੇ
0: ਜਨਮ ਜਨਮ ਕਾ ਟੂਟਾ ਗਾਢੇ
1: ਪੂਰੇ ਤਤ ਇਹ ਬਿਝਾਇਆ
0: ਪ੍ਰਭ ਆਪਣਾ ਨਾਨਕ ਜਨ ਧਿਆਇਆ
1: ਜਿਨ ਸੰਤ ਕਰੋ ਇਹ ਕਾਮ
0: ਆਨ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸੁਖ ਪਾਵੋ
0: ਆਪ ਜਪੋ ਆਪਣਾ ਨਾਮ ਜਪਾਵੋ
1: ਭਗਤ ਭਾਏ ਤਰੀਏ ਸੰਸਾਰ
0: ਬਿਨ ਭਗਤੀ ਤਨ ਹੋਸੀ ਸਾਰ

0: ਆਪਣੀ ਗਤ ਜਾਣੋ ਆਪ ਕਿਸੇ ਵਿਆਪਤ ਮਾਇਆ ਤੈ ਗੁਣ ਕਾ ਨਾਹੀ ਪ੍ਰਵੇਸ਼ ਕੌਣ ਕਥੇ ਕੌਣ ਸੁਣੇ ਹਾਰਾ
1: ਬੇਅੰਤ ਉੱਚ ਤੇ ਉੱਚਾ
0: ਨਾਨਕ ਆਪ ਸੋ ਆਪੇ ਪਹੁੰਚਾ
1: ਆਪ ਰਚਿਓ ਪ੍ਰਪੰਚ ਕਾਰ
0: ਤੈ ਗੁਣ ਮੈਂ ਕੀ ਨੋ ਵਸਾਰ ਕਹੁ ਨਰ ਕੋ ਸਵਰਗ ਬਚਾਵਤ
1: ਜਾਲ ਮਾਇਆ ਜੰਜਾਲ
0: ਹਮੇ ਮੋਹ ਪਰਮ ਪੈ ਪਾਰ
1: ਸੁਖ ਮਾਨ ਅਪਮਾਨ
0: ਅਨੇਕ ਪ੍ਰਕਾਰ ਕੀਓ ਬਖਿਆਨ
1: ਲਾਪ ਕਰ ਦੇਖੇ
0: ਹੇ ਸੰਕੋਚੇ ਤੋ ਨਾਨਕੇ ਕੈ
1: ਅਭਿਗਤ ਭਗਤ ਤੈ ਆਪ
0: ਗੈ ਪਸਰੇ ਪਸਾਰ ਸੰਤ ਪ੍ਰਤਾਪ ਉਨਕੀ ਸੋਭਾ ਉਨਹੂ ਬਣੇ
1: ਆਪੇ ਕੌਤਕ ਕਰੇ ਆਨੰਦ ਜੋਜ
0: ਆਪੇ ਰਸ ਭੋਗ ਨਰ ਜੋਗ

0: ਆਪੇ ਕਾ ਵਿਸਤਾਰ
1: ਭਾਵੇ ਤਾਂ ਸਿਸ਼ਟ ਅਪਾਏ
0: ਆਪਣੇ ਭਾਣੇ ਲਏ ਸਮਾਏ
1: ਪਹਿਨ ਨਹੀਂ ਕਿਛ ਹੋਵੇ
0: ਆਪਣ ਸੂਸਾ ਜਗਤ ਕਰੋਏ ਸੱਚ ਨਾਮ ਸੋਈ ਜਨ ਪਾਏ
1: ਸਮਦਰਸੀ ਤਤ ਕਾ ਵੇਤਾ
0: ਨਾਨਕ ਸਗਲ ਸ੍ਰੇਸ਼ਟ ਕਾ ਜੇਤਾ
1: ਜੰਤਰ ਸਭ ਤਾਂ ਕੇ ਹਾਥ
0: ਦੀਨ ਦਿਆਲ ਨਾਥ ਕੋ ਨਾਥ
1: ਰਾਖੇ ਤਸ ਕੋਏ ਨਾ ਮਾਰੇ
0: ਸੋ ਮੂਆ ਜਿਸ ਮਨੋ ਵਿਸਾਰੇ
1: ਤਜ ਅਵਰ ਕਹਾ ਕੋ ਜਾਏ
0: ਸਭ ਸਰੇਕ ਨਿਰੰਜਨ ਰਾਏ
1: ਕੀ ਜੁਗਤ ਜਾ ਕੇ ਸਭ ਹਾਥ
0: ਅੰਤਰ ਬਾਹਰ ਜਾਨੋ ਸਾਥ ਨਾਨਕ ਦਾਸ ਸਦਾ ਬਲਿਹਾਰ ਸਭ ਉੱਪਰ ਹੋਵਤ ਕਿਰਪਾਲ
1: ਕਰਤਵ ਜਾਣੇ ਆਪ
0: ਅੰਤਰ ਜਾਮੀ ਰਿਹੋ ਗਿਆਪ
1: ਪਾਲੇ ਜੀਅਨ ਕੋ ਭਾਤ
0: ਜੋ ਜੋ ਰਚਿਓ ਸੋ ਤਿਸੇ ਧਿਆਤ
1: ਭਾਵੇ ਤਿਸ ਲੈ ਮਿਲਾਏ
0: ਭਗਤ ਕਰੇ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮਾਨਿਆ
0: ਕਰਨ ਹਾਰ ਨਾਨਕ ਇੱਕ ਜਾਣਿਆ
1: ਲਾਗਾ ਹਰ ਇੱਕੇ ਨਾਏ
0: ਤਿਸ ਕੀ ਆਸ ਨਾ ਵਿਰਥੀ ਜਾਏ
1: ਕੋ ਸੇਵਾ ਬਨ ਆਈ
0: ਹੁਕਮ ਬੂਝ ਪਰਮ ਪਦ ਪਾਈ
1: ਤੇ ਉੱਪਰ ਨਹੀਂ ਵਿਚਾਰ
0: ਜਾ ਕੇ ਮਨ ਵਸਿਆ ਨਿਰੰਕਾਰ
1: ਤੰਤੂਰ ਪਏ ਨਿਰਭੈਰ
0: ਅੰਦਰ ਪੂਜੇ ਗੁਰ ਕੇ ਪੈਰ
1: ਸੁਖੀਏ ਪਰਲੋਕ
0: ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ
1: ਸੰਗ ਮਿਲ ਕਰੋ ਆਨੰਦ
0: ਗੁਣ ਗਾਵੋ ਪ੍ਰਭ ਪਰਮਾਨੰਦ
1: ਨਾਮ ਨਾਮ ਤਤ ਕਰੋ ਵਿਚਾਰ
0: ਦੁਰਲਭ ਦੇ ਕਾ ਕਰੋ ਉਧਾਰ
1: ਬਚਨ ਹਰ ਕੇ ਗੁਣ ਗਾਓ
0: ਪ੍ਰਾਨ ਤਨ ਕਾ ਇਹ ਸੁਆਉ
1: ਪ੍ਰਭ ਵੇਖੋ ਨੀਰਾ
0: ਮਿਟੇ ਗਿਆਨ ਬਿਨ ਸੇ ਅੰਧੇਰਾ
1: ਸੁਨ ਉਪਦੇਸ ਹਰਦੇ ਬਸਾਵੋ
0: ਮਨ ਇੱਛੇ ਨਾਨਕ ਫਲ ਪਾਵੋ
1: ਹਲਤ ਪਾਲਤ ਦੁਇਲੇ ਸਵਾਰ
0: ਰਾਮ ਨਾਮ ਅੰਤਰ ਉਰਤਾਰ ਜਿਸ ਮਨ ਵਸਿਆ ਤੇ ਸਾਚ ਪ੍ਰੀਖਿਆ
1: ਤਨ ਨਾਮ ਜਪੋ ਲੈ ਬੁਲਾਏ
0: ਦੁਖ ਦਰਦ ਮਨ ਤੇ ਪਹੁੰ ਜਾਏ
1: ਸੱਚ ਵਪਾਰ ਕਰੋ ਵਪਾਰੀ
0: ਦਰਗਹਿ ਨਿਭੇ ਕੇ ਪਤ ਮਾਰੀ
1: ਕਾਟੇ ਕ ਰਖੋ ਮਨ ਮਾਹੇ
0: ਨਾਨਕ ਬਹੁ ਨਾ ਆਵੇ ਜਾਏ
1: ਤੇ ਦੂਰ ਕਹਾ ਕੋ ਜਾਏ
0: ਉਬਰੇ ਰਾਖਨ ਹਾਰ ਤੇ ਆਏ
1: ਜਪੇ ਸਗਲ ਪਉ ਮੀਟੇ
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ
1: ਪ੍ਰਭ ਰਾਖੇ ਤਿਸ ਨਾਹੀ ਦੁਖ
0: ਨਾਮ ਜਪਤ ਮਨ ਹੋਵਤ ਸੁਖ ਤੇ ਜਨ ਕੋ ਕੋਈ ਨ ਪਹੁੰਚਣ ਹਾਰ
1: ਠਾਡਾ ਗੁਰ ਸੂਰਾ
0: ਨਾਨਕ ਤਾ ਕੇ ਕਾਰਜ ਪੂਰਾ
1: ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ
0: ਦਰਸ਼ਨ ਪੇਖ ਤੋ ਦਰਸ ਸ੍ਰੇਸ਼ਟ
1: ਕਮਲ ਜਾ ਕੇ ਅਨੂਪ
0: ਸਫਲ ਦਰਸ਼ਨ ਸੁੰਦਰ ਹਰ ਰੂਪ
1: ਸੇਵਾ ਸੇਵਕ ਪਰਵਾਨ
0: ਅੰਤਰ ਜਾਮੀ ਪੁਰਖ ਪ੍ਰਧਾਨ
1: ਮਨ ਵਸੇ ਸਹੋਤ ਨਿਹਾਲ
0: ਤਾ ਕੇ

0: ਔਰ ਪ੍ਰਸਾਦ ਨਾਨਕ ਸੁਖ ਪਾਓ।
1: ਪੁਰਾਣ ਸਿਮਰਤ ਮੈਂ ਦੇਖ,
0: ਸਚਿਆ ਸੁਣ ਕੇ ਅਤਰ ਮੈਂ ਏਕ,
1: ਬਾਣੀ ਪ੍ਰਭ ਕੀ ਸਭ ਕੋ ਬੋਲੇ,
0: ਆਪ ਅਡੋਲ ਨਾ ਕਮੂ ਡੋਲੇ,
1: ਸਭ ਕਲਾ ਕਰ ਖੇਲੇ ਖੇਲ,
0: ਬੋਲ ਨਾ ਪਾਈਏ ਗੁਣੇ ਮੇਲ,
1: ਸਰਬ ਜੋਤ ਮੈਂ ਜਾਂ ਕੀ ਜੋਤ,
0: ਤਾਰੇ ਹੋ ਸਵਾਮੀ ਓਤ ਪੋਤ,
1: ਹਰ ਪ੍ਰਸਾਦ ਭਰਮ ਕਾ ਨਾਸ,
0: ਨਾਨਕ ਤਿਨ ਮੈਂ ਇਹੋ ਵਿਸਾਸ,
1: ਜਨਾ ਕਾ ਪੇਕਨ ਸਭ ਬ੍ਰਹਮ,
0: ਸੰਤ ਜਨਾ ਕੈ ਹਿਰਦੇ ਸਭ ਧਰਮ,
1: ਜਨਾ ਸੁਣੇ ਸ਼ੁਭ ਬਚਨ,
0: ਸਰਬ ਵਿਆਪੀ ਰਾਮ ਸੰਗ ਰਚਨ,
1: ਜਾਤਾ ਤਿਸ ਕੀ ਏ ਰਿਆਤ,
0: ਸਤ ਵਚਨ ਸਾਧੂ ਸਭ ਕਹਿਤ,
1: ਜੋ ਹੋਏ ਸੋਈ ਸੁਖ ਮਾਨੇ,
0: ਕਰਨ ਕਰਾਵਨ ਹਾਰ ਪ੍ਰਭ ਜਾਣੇ,
1: ਅੰਤਰ ਬਸੇ ਬਾਰ ਪੀ ਓਹੀ,
0: ਨਾਨਕ ਦਰਸ਼ਨ ਦੇਖ ਸਭ ਮੋਹੀ,
1: ਆਪ ਸਤ ਕੀਆ ਸਭ ਸਤ,
0: ਜਿਸ ਪ੍ਰਭ ਤੇ ਸਗਲੀ ਓਤ ਪਾਤ,
1: ਪਾਵੇ ਤਾਂ ਕਰੇ ਵਿਸਥਾਰ,
0: ਜਿਸ ਪਾਵੇ ਤਾਂ ਏਕ ਓੰਕਾਰ,
1: ਕਲਾ ਲਖੀ ਨਹਿ ਜਾਏ,
0: ਜਿਸ ਭਾਵੇ ਤਿਸ ਲਏ ਮਿਲਾਏ,
1: ਕਵਨ ਨਿਕਟ ਕਵਨ ਕਹੀਐ ਦੂਰ,
0: ਆਪੇ ਆਪ ਆਪ ਭਰਪੂਰ,
1: ਅੰਤਰ ਗਤ ਜਿਸ ਆਪ ਬਿਜਨਾਏ,
0: ਨਾਨਕ ਤਿਸ ਜਨ ਆਪ ਬੁਝਾਏ,
1: ਸਰ ਭੂਤ ਆਪ ਵਰਤਾਰਾ,
0: ਸਰਬ ਨੈਣ ਆਪ ਏਖਨ ਹਾਰਾ,
1: ਸਮੇਗਰੀ ਜਾਂ ਕਾ ਤਨਾ,
0: ਆਪਨ ਜਸ ਆਪ ਹੀ ਸੁਣਾ,
1: ਆਵਨ ਜਾਣੇ ਖੇਲ ਬਨਾਇਆ,
0: ਆਗਿਆਕਾਰੀ ਕੀਨੀ ਮਾਇਆ,
1: ਕੈ ਮਦ ਲਿਪਤੋ ਰਹਿ,
0: ਜੋ ਕਿਛ ਕਹਿਣਾ ਸੋ ਆਪੇ ਕਹੇ,
1: ਆਗਿਆ ਆਵੇ ਆਗਿਆ ਜਾਏ,
0: ਨਾਨਕ ਜਾ ਪਾਵੇ ਤਾਂ ਲਏ ਸਮਾਏ,
1: ਇਸਤੇ ਹੋਏ ਸੁਨਾਹੀ ਬੁਰਾ,
0: ਉਰੇ ਕਹੋ ਕਿਨੇ ਕਛ ਕਰਾ,
1: ਆਪ ਭਲਾ ਕਰ ਤੂ ਤਤ ਨੀਕੀ,
0: ਆਪੇ ਜਾਣੇ ਆਪਣੇ ਜੀ ਕੀ,
1: ਆਪ ਸਾਚ ਧਾਰੀ ਸਭ ਸਾਚ,
0: ਬੋਧ ਬੋਧ ਆਪਨ ਸੰਗ ਰਾਜ,
1: ਕੀ ਗਤਮਿਤ ਕਹੀ ਨਾ ਜਾਏ,
0: ਦੂਸਰ ਹੋਏ ਤਾਂ ਸੋਜੀ ਪਾਏ,
1: ਇਸ ਕਾ ਕੀਆ ਸਭ ਪ੍ਰਵਾਨ,
0: ਗੁਰ ਪ੍ਰਸਾਦ ਨਾਨਕ ਇਹੋ ਜਾਨ,
1: ਜੋ ਜਾਣੇ ਤੇ ਸਦਾ ਸੁਖ ਹੋਏ,
0: ਆਪ ਮਿਲਾਏ ਲੈ ਪ੍ਰਭ ਸੋਏ,
1: ਉਹ ਧਨਵੰਤ ਕੁਲਵੰਤ ਪਤਵੰਤ,
0: ਜੀਵਨ ਮੁਕਤ ਜਿਸ ਹਿਰਦੈ ਭਗਵੰਤ,
1: ਧਨ ਧਨ ਧਨ ਜਨ ਆਇਆ,
0: ਜਿਸ ਪ੍ਰਸਾਦ ਸਭ ਜਗਤ ਤਰਾਇਆ,
1: ਜਨ ਆਵਨ ਕਾ ਇਹ ਸੁਆਓ,
0: ਜਨ ਕੈ ਸੰਗ ਜਗਾਵੇ ਨਾਉ।

0: ਗੁਰ ਕਾ ਸੁਣ ਉਪਦੇਸ਼,
1: ਪਾਰ ਬ੍ਰਹਮ ਰਿਕਟ ਕਰ ਭੇਖਾ,
0: ਸਾ ਸਿਮਰੋ ਗੋਬਿੰਦ,
1: ਮਨ ਅੰਤਰ ਕੀ ਉਤਰੈ ਚਿੰਤਾ,
0: ਸਾ ਨਿਤ ਤਿਆਗੋ

0: ਸਤ ਕਰੋ ਸੰਤ ਮੀਤ
1: ਸਾਵਧਾਨੇ ਕਾ ਕਰ ਚੀਤ
0: ਸਹਿਜ ਗੋਬਿੰਦ ਗੁਣ ਨਾਮ
1: ਜਿਸ ਮਨ ਵਸੇ ਸੋ ਤਨ ਧਾਨ
0: ਸਰਬ ਇੱਛਾ ਤਾਕੀ ਪੂਰਨ ਹੋਏ
1: ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
0: ਸਭ ਤੇ ਉੱਚ ਪਾਏ ਅਸਥਾਨ
1: ਮੋਹ ਨਾ ਹੋਵੇ ਆਵਣ ਜਾਣ
0: ਤਨ ਖਾਟ ਚਲੇ ਜਨ ਸੋਏ
1: ਨਾਨਕ ਜਿਸੇ ਪ੍ਰਾਪਤ ਹੋਏ
0: ਪ੍ਰੇਮ ਸ਼ਾਂਤ ਰਿੱਧ ਨਵ ਨਿੱਧ
1: ਬੁੱਧ ਗਿਆਨ ਸਰਬ ਤੈ ਸਿੱਧ
0: ਤਪ ਜੋਗ ਪ੍ਰਭ ਧਿਆਨ
1: ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ
0: ਪਦਾਰਥ ਕਮਲ ਪ੍ਰਕਾਸ਼
1: ਸਭ ਕੈ ਮਧ ਸਗਲ ਤੇ ਉਦਾਸ
0: ਚਤੁਰ ਤਤ ਕਾ

ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ। ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰੋਂ ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਉ ਨਿਧਿ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ

ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖਣੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਨਾ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ, ਸਿੰਘਾਂ

ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤੇ ਆਵੇ ਚੇਤੇ ਆਮਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਮਾਣਿਆਂ ਦੇ ਮਾਨ ਨਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਆਪ ਜੀ ਦੀਆਂ ਗੁਰਮੁਖ ਪਿਆਰੀਆਂ ਸੰਗਤਾਂ ਵੱਲੋਂ ਸਰਬੱਤ ਦੇ ਭਲੇ ਵਾਸਤੇ ਸੰਗਤੀ ਰੂਪ ਵਿੱਚ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਹੋਏ। ਕਿਰਪਾ ਕਰਨੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸਮੱਤ ਬਖਸ਼ਣੀ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉੱਦਮ ਬਖਸ਼ਣੇ। ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ। ਸਰਬੱਤ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਸ਼ੁੱਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ ਸਰਬੱਤ ਜੀਆਂ ਦਾ ਭਲਾ ਕਰਨਾ ਸਭ ਨੂੰ ਚੜ੍ਹਦੀ ਕਲਾ ਤੰਦਰੁਸਤੀ ਦੀਆਂ ਦਾਤਾਂ ਬਖਸ਼ਣੀਆਂ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ। ਕਿਰਪਾ ਕਰੋ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ ਜੀ। ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਤ। ਵਾਹਿਗੁਰੂ ਜੀ ਕਾ ਖਾਲਸਾ ਵਾ